ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਕਰਦਿਆਂ ਹੋਇਆਂ ਕਿ ਸਮਰੱਥ ਗੁਰੂ ਨੇ ਸਿਰ ਦੇ ਉੱਤੇ ਹੱਥ ਰੱਖਿਆ ਹੈ। ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ

ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੇਵਾ ਕੀਤੀ ਤਾਂ ਰਾਮਦਾਸ ਤੋਂ ਗੁਰੂ ਰਾਮਦਾਸ ਬਣ ਗਏ। ਆਪ ਦਾ ਜਨਮ ਲਾਹੌਰ ਹੋਇਆ। ਘੁੰਗਣੀਆਂ ਵੇਚਣ ਵਾਸਤੇ ਜਾਇਆ ਕਰਦੇ ਸਨ। ਹੋਰ ਵੀ ਬੱਚੇ ਘੁੰਗਣੀਆਂ ਵੇਚਣ ਜਾਂਦੇ ਨੇ, ਕਈ ਤਾਂ ਬੜੇ ਕਹਿੰਦੇ ਨੇ ਘੁੰਗਣੀਆਂ ਲੈ ਲਓ, ਕਰਾਰੀਆਂ ਘੁੰਗਣੀਆਂ, ਮਿਰਚ ਮਸਾਲੇ ਵਾਲੀਆਂ ਘੁੰਗਣੀਆਂ। ਪਰ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਸੀ, ਚੁੱਪ ਕਰਕੇ ਬੈਠੇ ਰਹਿੰਦੇ। ਇੱਕ ਦਿਨ ਇੱਕ ਸਾਧਾਂ ਦੀ ਮੰਡਲੀ ਆਈ, ਕੋਲ ਹੀ ਨਦੀ ਸੀ, ਉਨ੍ਹਾਂ ਇਸ਼ਨਾਨ ਕੀਤਾ। ਭਾਈ ਜੇਠਾ ਜੀ ਨੂੰ ਕਹਿਣ ਲੱਗੇ, ਕਾਕਾ ਸਾਨੂੰ ਘੁੰਗਣੀਆਂ ਖਵਾ, ਪਰ ਸਾਡੇ ਕੋਲ ਪੈਸੇ ਕੋਈ ਨਹੀਂ। ਘੁੰਗਣੀਆਂ ਖਵਾਈਆਂ ਨੇ, ਉਨ੍ਹਾਂ ਸਾਧਾਂ ਨੇ ਬੜੀਆਂ ਅਸੀਸਾਂ ਦਿੱਤੀਆਂ ਕਿ ਕਾਕਾ ਤੂੰ ਬੜਾ ਵੱਡਾ ਆਦਮੀ ਬਣੇਗਾ, ਬੜਾ ਵੱਡਾ ਤੇਰਾ ਦਰਬਾਰ ਹੋਵੇਗਾ, ਅਨੇਕਾਂ ਰਾਜੇ ਮਹਾਰਾਜੇ ਤੇਰੇ ਦਰਬਾਰ ਆ ਕੇ ਤੇਰੇ ਚਰਨਾਂ ਤੇ ਮੱਥਾ ਟੇਕਿਆ ਕਰਨਗੇ, ਤੇਰੇ ਕੋਲ ਦੁਨੀਆਂ ਦੇ ਲੋਕ ਦਾਤਾਂ ਲਿਆ ਕਰਨਗੇ, ਤੂੰ ਲੋਕਾਂ ਦੇ ਭੰਡਾਰੇ ਭਰਿਆ ਕਰੇਗਾ। ਪਤਾ ਨਹੀਂ ਕਿੰਨੇ ਕੁ ਵਾਰ ਉਨ੍ਹਾਂ ਨੇ ਦਿੱਤੇ ਨੇ, ਖਾਲੀ ਸ਼ਾਬਾ ਲੈ ਕੇ ਘਰ ਆ ਗਏ ਨੇ। ਪੁੱਛਿਆ ਕਿ ਬੇਟਾ ਸਾਰਾ ਸ਼ਾਬਾ ਖਾਲੀ ਹੈ, ਲੱਗਦਾ ਸਾਰੇ ਛੋਲੇ ਵਿਕ ਗਏ ਨੇ। ਭਾਈ ਜੇਠਾ ਜੀ ਕਹਿਣ ਲੱਗੇ, ਵਿਕ ਤਾਂ ਗਏ ਨੇ, ਪਰ ਉਧਾਰ ਉਨ੍ਹਾਂ ਸਾਧਾਂ ਕੋਲ ਪੈਸੇ ਨਹੀਂ ਸਨ, ਪਰ ਉਨ੍ਹਾਂ ਅਸੀਸਾਂ ਬੜੀਆਂ ਦਿੱਤੀਆਂ, ਇਹ ਕੰਮ ਕਰਦੇ ਰਹੇ, ਜਵਾਨ ਹੋਏ, ਮਾਤਾ ਪਿਤਾ ਸੁਰਗਵਾਸ ਹੋ ਗਏ ਨੇ। ਆਪ ਨੇ ਜਿੱਥੇ ਇਹ ਘੁੰਗਣੀਆਂ ਵੇਚਣ ਦਾ ਕੰਮ ਕੀਤਾ, ਉੱਥੇ ਮਨ ਵਿੱਚ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਵੀ ਹੈ। ਆਪਣੇ ਘਰੋਂ ਚੱਲੇ ਨੇ, ਸੰਗਤਾਂ ਦੇ ਨਾਲ ਗੋਇੰਦਵਾਲ ਸਾਹਿਬ ਆਏ ਨੇ, ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕੀਤੇ, ਤਾਂ ਹੁਣ ਚਿੱਤ ਵਾਪਸ ਜਾਣ ਨੂੰ ਨਹੀਂ ਕਰਦਾ, ਇੱਥੇ ਹੀ ਰਹਿ ਕੇ ਹੁਣ ਸੇਵਾ ਕਰਨ ਲੱਗ ਪਏ ਨੇ, ਦਿਨ ਰਾਤ ਸੇਵਾ ਕਰਦੇ ਨੇ, ਘੁੰਗਣੀਆਂ ਵੀ ਵੇਚਦੇ ਨੇ, ਜੋ ਕਮਾਈ ਹੁੰਦੀ ਹੈ ਲੰਗਰ ਵਿੱਚ ਪਾ ਦਿੰਦੇ ਨੇ, ਦਿਨ ਰਾਤ ਸੇਵਾ ਕਰ ਰਹੇ ਨੇ। ਤੇ ਬਾਣੀ ਕਹਿੰਦੀ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਉਹ ਸੇਵਾ ਸਫਲੀ ਹੈ ਜਿਹੜੀ ਸੇਵਾ ਕੀਤੀ ਆ, ਗੁਰੂ ਦਾ ਮਨ ਪ੍ਰਸੰਨ ਹੋ ਜਾਵੇ। ਤੇ ਜਦੋਂ ਇਨਸਾਨ ਮਨ ਕਰਕੇ ਸੇਵਾ ਕਰੇ, ਸੇਵਾ ਕਰਦਿਆਂ ਉਹ ਇਨਸਾਨ ਕਿੱਥੇ ਦਾ ਕਿੱਥੇ ਜਾ ਪਹੁੰਚਦਾ। ਗੁਰੂ ਅਮਰਦਾਸ ਪਾਤਸ਼ਾਹ ਆਪਣੇ ਆਸਨ ਤੇ ਬੈਠੇ ਹਨ, ਤਾਂ ਗੁਰੂ ਕੇ ਮਹਿਲ ਕਹਿਣ ਲੱਗੇ, ਪਾਤਸ਼ਾਹ ਸਾਰੀ ਦੁਨੀਆਂ ਦਾ ਆਪ ਨੂੰ ਫਿਕਰ ਹੈ, ਪਰ ਕਦੀ ਆਪਣੇ ਘਰ ਦਾ ਵੀ ਖਿਆਲ ਕਰੋ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਦੱਸੋ ਕੀ ਖਿਆਲ ਕਰੀਏ ਘਰ ਦਾ। ਤਾਂ ਮਾਤਾ ਜੀ ਨੇ ਕਿਹਾ, ਮਹਾਰਾਜ ਆਪਣੀਆਂ ਬੀਬੀਆਂ ਵੀ ਜਵਾਨ ਨੇ, ਇਹਨਾਂ ਵਾਸਤੇ ਵਰ ਲੱਭੋ ਤਾਂ ਕਿ ਇਹਨਾਂ

ਗੁਰੂ ਸਾਹਿਬਾਂ ਨੂੰ ਜਵਾਬ ਦੇਣ ਵਾਸਤੇ ਚਾਰ ਚੁਫੇਰੇ ਦੇਖ ਰਹੇ ਨੇ ਕਿ ਕਿਹੋ ਜਿਹਾ ਲੜਕਾ ਹੋਣਾ ਚਾਹੀਦਾ ਜਿਹਦੇ ਬਾਰੇ ਮੈਂ ਗੁਰੂ ਸਾਹਿਬਾਂ ਨੂੰ ਦੱਸਾਂ ਤਾਂ ਇੰਨੇ ਨੂੰ ਭਾਈ ਜੇਠਾ ਜੀ ਗੁਰੂ ਰਾਮਦਾਸ ਪਾਤਸ਼ਾਹ ਸਿਰ ਤੇ ਟੋਕਰਾ ਚੁੱਕੇ ਹੈ ਸੇਵਾ ਕਰ ਰਹੇ ਨੇ ਸਭ ਨੂੰ ਨਿਕਲੇ ਨੇ ਤਾਂ ਮਾਤਾ ਜੀ ਦਾ ਧਿਆਨ ਭਾਈ ਜੇਠਾ ਜੀ ਵੱਲ ਗਿਆ ਸੋਹਣੇ ਨੈਣ ਨਕਸ਼ ਸੋਹਣਾ ਕੱਦ ਕਾਠ ਅੱਖਾਂ ਵਿਚ ਨਾਮ ਦੀ ਖੁਮਾਰੀ ਭਾਈ ਜੇਠਾ ਜੀ ਨੂੰ ਦੇਖਿਆ ਤਾਂ ਮਾਤਾ ਜੀ ਦੇਖਦੇ ਰਹਿ ਗਏ ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਪੁੱਛਿਆ ਭਾਈ ਤੁਸਾਂ ਦੱਸਿਆ ਨਹੀਂ ਕਿਹੋ ਜਿਹਾ ਵਰ ਚਾਹੀਦਾ ਆਪਣੀ ਬੀਬੀ ਵਾਸਤੇ ਤਾਂ ਮਾਤਾ ਜੀ ਕਹਿਣ ਲੱਗੇ ਪਾਤਸ਼ਾਹ ਉਹ ਜਿਹੜਾ ਲੜਕਾ ਸਾਹਮਣੇ ਟੋਕਰੀ ਚੁੱਕ ਕੇ ਜਾ ਰਿਹਾ ਲੜਕਾ ਹੋਵੇ ਤਾਂ ਇਹੋ ਜਿਹਾ ਹੋਵੇ ਕਿਹੜੇ ਸੋਹਣੇ ਨੈਣ ਨਕਸ਼ ਨੇ ਇਹਦਾ ਚਿਹਰਾ ਦੇਖਦਿਆਂ ਮਨ ਪ੍ਰਸੰਨ ਹੁੰਦਾ ਤਾਂ ਗੁਰੂ ਅਮਰਦਾਸ ਪਾਤਸ਼ਾਹ ਹੱਸ ਪਏ ਕਹਿਣ ਲੱਗੇ ਭਾਈ ਇਹੋ ਜਿਹਾ ਵਰ ਚਾਹੀਦਾ ਮਾਤਾ ਜੀ ਕਹਿਣ ਲੱਗੇ ਹਾਂ ਪਾਤਸ਼ਾਹ ਸਾਹਿਬ ਜੀ ਕਹਿਣ ਲੱਗੇ ਫਿਰ ਇਹਦੇ ਵਰਗਾ ਤਾਂ ਇਹੋ ਹੀ ਹੈ ਇਹਦੇ ਵਰਗਾ ਹੋਰ ਕੋਈ ਨਹੀਂ ਹੋ ਸਕਦਾ ਗੁਰੂ ਸਾਹਿਬਾਂ ਨੇ ਭਾਈ ਜੇਠਾ ਨੂੰ ਕੋਲ ਬੁਲਾਇਆ ਪੁੱਛਿਆ ਕਾਕਾ ਤੇਰਾ ਨਾਮ ਕੀ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਭਾਈ ਜੇਠਾ ਜੀ ਨੇ ਹੱਥ ਜੋੜੇ ਚਰਨਾਂ ਤੇ ਮੱਥਾ ਟੇਕਿਆ ਤੇ ਕਿਹਾ ਪਾਤਸ਼ਾਹ ਨਾਮ ਜੇਠਾ ਹੈ ਲਾਹੌਰ ਦਾ ਰਹਿਣ ਵਾਲਾ ਸਾਹਿਬ ਜੀ ਕਹਿਣ ਲੱਗੇ ਚੰਗਾ ਫਿਰ ਅੱਜ ਤੂੰ ਸਾਡਾ ਹੋ ਗਿਆ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ

पानी दा रंग लाल देखिया ते कहन लगे बेटा पानी अज पानी दा रंग

ਚੌਂਕੀ ਦਾ ਪਾਵਾ ਟੁੱਟ ਗਿਆ ਤੇ ਮੈਂ ਆਪਣਾ ਪੈਰ ਥੱਲੇ ਦੇ ਦਿੱਤਾ ਕਿ ਮਤਾ ਆਪ ਜੀ ਦਾ ਧਿਆਨ ਨਾ ਭੰਗ ਹੋ ਜਾਏ ਤੇ ਮੇਰੇ ਪੈਰ ਦੇ ਵਿੱਚੋਂ ਇਹ ਖੂਨ ਨਿਕਲ ਰਿਹਾ ਹੈ ਜਿਹਦੇ ਨਾਲ ਪਾਣੀ ਦਾ ਰੰਗ ਲਾਲ ਹੋ ਗਿਆ। ਤਾਂ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਬੇਟਾ ਪਾਣੀ ਮੰਗ ਤੈਨੂੰ ਕੀ ਚਾਹੀਦਾ। ਕਿਹਾ ਪਿਤਾ ਜੀ ਆਪ ਦਾ ਦਿੱਤਾ ਬਹੁਤ ਕੁਛ ਹੈ, ਉਸ ਅਕਾਲ ਪੁਰਖ ਦਾ ਦਿੱਤਾ ਬਹੁਤ ਕੁਛ ਹੈ, ਕਿਸੇ ਚੀਜ਼ ਦੀ ਇੱਛਾ ਨਹੀਂ। ਮਹਾਂਪੁਰਸ਼ਾਂ ਦੇ ਤਿੰਨ ਬਚਨ ਹੁੰਦੇ ਨੇ। ਤੀਸਰੀ ਵਾਰੀ ਕਿਹਾ ਬੇਟਾ ਕੁਝ ਮੰਗੋ, ਬੜੇ ਪ੍ਰਸੰਨ ਹਾਂ। ਤਾਂ ਪਾਨੀ ਜੀ ਨੇ ਕਿਹਾ ਪਿਤਾ ਜੀ ਜੇ ਤੁੱਠੇ ਹੋ ਤਾਂ ਇਹ ਵਰ ਦਿਓ ਕਿ ਇਹ ਘਰ ਦੀ ਗੱਦੀ ਘਰ ਵਿਚ ਰਹੇ। ਤਾਂ ਗੁਰੂ ਸਾਹਿਬਾਂ ਨੇ ਕਿਹਾ ਇਹ ਚੀਜ਼ ਮਿਲ ਤਾਂ ਜਾਏਗੀ ਪਰ ਇਹਦੇ ਵਾਸਤੇ ਦੇਣਾ ਬਹੁਤ ਕੁਛ ਪਵੇਗਾ, ਸਾਰਾ ਸਰਬੰਸ ਵਾਰਨਾ ਪਵੇਗਾ। ਅਗਰ ਮਨਜ਼ੂਰ ਹੈ ਤਾਂ ਇਹ ਜੋਤ ਇਹ ਗੁਰਗੱਦੀ ਘਰ ਵਿਚ ਰਹਿ ਸਕਦੀ। ਕਿਹਾ ਪਿਤਾ ਜੀ ਜੋ ਮਰਜ਼ੀ ਹੋ ਜਾਏ ਮੈਂ ਸਭ ਕੁਛ ਕੁਰਬਾਨ ਕਰ ਦਿਆਂਗੀ, ਪਰ ਇਹ ਸਾਧ ਸੰਗਤ ਦੀ ਸੇਵਾ ਇਹ ਸਾਡੇ ਪਰਿਵਾਰ ਦੇ ਕੋਲ ਰਹੇ। ਤਾਂ ਉਸ ਵਕਤ ਗੁਰੂ ਸਾਹਿਬਾਂ ਨੇ ਕਿਹਾ ਕਿ ਬੇਟਾ ਦੇਖ ਲਓ ਤੱਤੀਆਂ ਲੋਹਾਂ ਤੇ ਬਹਿਣਾ ਪਏਗਾ, ਸਿਰਾਂ ਤੇ ਗਰਮ ਰੇਤੇ ਪਵਾਉਣੇ ਪੈਣਗੇ, ਕਿਧਰੇ ਸਿਰ ਵੀ ਕਟਾਉਣਾ ਪਏਗਾ, ਕਿਧਰੇ ਬੱਚੇ ਨੀਹਾਂ ਵਿੱਚ ਚਿਣਵਾਉਣੇ ਪੈਣਗੇ, ਕਿਧਰੇ ਉਨ੍ਹਾਂ ਦੀਆਂ ਛਾਤੀਆਂ ਗੋਲੀਆਂ ਤੀਰਾਂ ਦੇ ਨਾਲ ਛਲਨੀ ਕਰਵਾਉਣੀ।

ਦੇ ਗਏ ਗੁਰੂ ਅਮਰਦਾਸ ਪਾਤਸ਼ਾਹ ਢਵਾਉਂਦੇ ਗਏ ਅਖੀਰ ਪ੍ਰਸੰਨ ਹੋਏ ਸੰਗਤ ਬੁਲਾਈ ਆਪਣੀ ਜਗ੍ਹਾ ਗੁਰੂ ਰਾਮਦਾਸ ਨੂੰ ਸਿੰਘਾਸਨ ਤੇ ਬਿਠਾ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ ਪ੍ਰਕਰਮਾ ਕੀਤੀ ਪੰਜ ਪੈਸੇ ਨਰੇਲ ਰੱਖ ਕੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ ਮੱਥੇ ਤੇ ਤਿਲਕ ਲਾਇਆ ਤੇ ਸਾਰੀ ਸੰਗਤ ਨੂੰ ਗੁਰੂ ਅਮਰਦਾਸ

ਉਸ ਮੱਸਾ ਰੰਗੜ ਦਾ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਪਰੇ ਪਹਿਰੇ ਵਿਚੋਂ ਨਿਕਲ ਕੇ ਤੇ ਖਾਲਸੇ ਦੇ ਕੋਲ ਜਾ ਪਹੁੰਚੇ ਨੇ ਤੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਫਿਰ ਇਕ ਸਮਾਂ ਆਇਆ ਦਰਬਾਰ ਸਾਹਿਬ ਨੂੰ ਫਿਰ ਘੇਰਿਆ ਗਿਆ, ਫਿਰ ਬਰਬਾਦੀ ਕੀਤੀ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਇੱਕ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਹਾਂ ਨਹੀਂ। ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਜੀ ਹਾਂ ਨਾ ਆਏ, ਹਾਂ ਨਾ ਆਏ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ। ਹੋਵੇ ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲੈ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਨਹੀਂ ਪਿਆ ਜਾ ਰਿਹਾ। ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਵਜੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਬ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ, ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ। ਇਹ ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਉਹ ਚ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕਮੀ ਰਹਿਣ ਨਹੀਂ ਦਿੱਤੀ। ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਇਹ ਸ਼ਖਸ ਅਜੇ ਦਾਖਲਾ ਵੀ ਨਹੀਂ ਮਿਲਿਆ, ਇਹਨੂੰ ਸੇਵਾ ਵੀ ਨਹੀਂ ਮਿਲੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਕੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਰਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ ਕਿਉਂ ਇਹ ਸੰਤ ਅਤਰ ਸਿੰਘ ਮਸਤਵਾਣ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾ ਉਹ ਖੀਰਲੀ ਕਲਾਸ ਆ ਪਹਿਲੀ ਏ ਨਾ ਆਈ ਹੋਵੇ ਤੇ ਸਮਝੋ ਨਹੀਂ ਚੜ੍ਹੇ ਅੱਜ ਹੁਣ ਚੌਥੀ ਵਿਸ਼ੇਸ਼ਤਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾਮ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਹਨਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿੰਨੇ ਟੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਪੈਰੋ ਵੀ ਪੈਰਵੀ ਵੀ ਹੀਰ ਪੈਰਵੀ ਵੀ ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਾਹ ਰਹੀ ਹੈ ਨਾ ਮੇਘ ਇਹ ਵੀ ਸਾਡੇ ਲਈ ਇਸ਼ਾਰਾ ਹੈ ਦੀਪਕ ਕੀ ਹੈ ਅੱਗ ਮੇਘ ਕੀ ਹੈ ਬਹੁਤ ਤੇਜ਼ ਕੰਮ ਬਾਰੇ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਦੋਵੇਂ ਰਾਗ ਨਹੀਂ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇਣ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇਣ ਨਾ ਅੱਕ ਸੋਗ ਨਾ ਭੰਗੜਾ ਨਾ ਅੱਕ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਇਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਪੁੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋ ਵੈਸੇ ਵੀ ਇੱਕ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲੇ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਤੁਸੀਂ ਹੈਰਾਨ ਹੋ ਗਏ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ ਹੈਂਜੀ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀਏ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਚੱਖਣ ਕਹਿੰਦੇ ਲੜਾਈ ਨੀ
جیڑا جنہ زیادہ بولے گا مہاراج دا فیصلہ اودیاں لڑائیاں زیادہ ہونیاں. تسی کہو گے نہیں مہاراج چاہندے جی او سکھ نوں کدھر توڑنا جی, مہاراج کہندے اک وچکلا لائے میں ادھر توڑنا. او کیڑا راہ ہے؟ لب لوب ہنکار تج ترشنا بہت نائی بول بول بھی بالکل چپ بھی نہ رہ او بھی نہیں میرا مار, حدوں ود بھی نہ بول او بھی نہیں میرا مار. تھوڑا بولن گرمت پائے دھیان دے, لب لوب ہنکار تج ترشنا بہت نائی. یہ تو کین راجا لو گے کارلا مار بخشیا گرو مہاراج, اور بھی چیزاں چ لے لو. ہوں تے چو کوئی اے پنگتی پڑھ لے, چھوڑے ان کرے پخانڈ نہ سواگن نہ رہن, آنا کھایا ساتھ گوایا. بھی مہاراج کہندے جنہیں ان چھڑ دے پخانڈے, یہ مطلب جنہ مرضی کھاؤ آپ ستنا. مہاراج نے کہا بھی ان چھڑنا یہ جڑا یہ پخانڈے جتنا مرضی کھاؤ. ہوں دوجے بنے وہ گربانی کہندی کھائے کھائے کرے بد فیلی جان وسو کی باڑی. جی تھی کہو گے گرو صاحب کی چاہتے کی ہو, جے کوئی ان کھانا چھڑ دے تسی انہوں بھی نہیں چھڑ دے, جے کوئی بہتا کھانا ہے پھر انہوں بھی نہیں چھڑ دے. مہاراج کہندے ایک تیجا راہ ہے, کج کے آخو ستنا آؤں تو سکول کمایا تھوڑا سمے تھوڑا ہی کھاوے. یہ بھی نہیں میں کہندا ان چھڈ دے, یہ بھی نہیں کہندا بہتا کھا وچ کار لا مار. کوئی حدوں ود کر دے خرچے ودا لے وہ بھی غلط ہے, کوئی ات کنجوسی کرے کمیز ہی نہ دھوے سات سات دن وہ بھی غلط ہے. گچ کے ہاتھوں ساتھ نہ وچ کار لا لائن ہے تہاڈی سکھی دی, بہت پیاری لائن ہے کوئی سمجھ لے. مہاراج کہندے ویکھ لے میں نہ دیپک پایا ہی نہ میگ پایا ہی, تیرے گھر وچ کوئی خوشی آ جائے ہاتھ پنگڑے ہاتھ پٹھے کام یہ میگ مینوں نہیں, میگ چاہیے. کوئی اوہ جی چیز ورت جائے ہاتھ سوگ مینوں وہ بھی نہیں چاہیے. وچ کارلا مارگ بخشیا جی. پانچ منٹ داس صاحب جی دے مہاراج جی اور سیوا لین, ایک باری ساری سنگت گرو گرنتھ صاحب دے پیار وچ پڑے ہو جائے.

ਸੁਸਤੀ ਨੂੰ ਸਾਜਣ ਵਾਲਾ ਸਿਰਫ ਤੇ ਸਿਰਫ ਗੁਰੂ ਨਾਨਕ ਬਣ ਕੇ ਆਇਆ। ਸਤਿਗੁਰੂ ਨਾਨਕ ਦਿਓ ਹੈ ਪਰਮੇਸ਼ਰ ਸੋਈ, ਸਤਿਗੁਰੂ ਸਰਣੀ ਆਇਆ, ਗੁਰੂ ਨਾਨਕ ਦੇ ਸਰਣੀ ਆਇਆ, ਗੁਰੂ ਨਾਨਕ ਦਾ ਪੱਲਾ ਫੜਿਆ, ਬਹੁੜ ਨਹੀਂ ਵਿਨਾਸ਼, ਫਿਰ ਤੇਰਾ ਕਦੇ ਵੀ ਨਾਸ਼ ਨਹੀਂ ਹੋਏਗਾ, ਜੰਮਣ ਮਰਨ ਵਿੱਚ ਨਹੀਂ ਆਏਗਾ, ਤੂੰ ਆਪਣੇ ਇਸ ਜਨਮ ਨੂੰ ਸਵਾਰ ਲਏਗਾ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ, ਤੇ ਤੂੰ ਗੁਰੂ ਵਾਲਾ ਬਣ ਗਿਆ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ।

ਸੰਵਾਰ ਚੋਂ ਹੁਣ ਆਪਾਂ ਬਚਨਾਂ ਦੀ ਵਿਚਾਰ ਕਰਨੀ ਹੈ। ਨਾ ਉਹ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਖੀਵਦੈ, ਦੇ ਗੁਣਾ ਸਤ ਭੈਣ ਭਰਾਵ ਹੈ, ਪਰੰਗਤ ਦਾਨ ਭੜੀਵਦੈ। ਇਹ ਧੰਨ ਗੁਰੂ ਨਾਨਕ।

ਸਹਿਮਤ ਨਹੀਂ ਤਾਂ ਅਸੀਂ ਤਾਂ ਜੁੱਤੀਆਂ ਦੇ ਕੰਮ ਪਾਹੀ ਪਾਹੀ ਗੁਨਾਹ ਬੜੇ ਨੇ ਜਿਸ ਵੇਲੇ ਆਪਣੇ ਆਪ ਤੇ ਝਾਤ ਮਾਰਦੇ ਹਾਂ ਮੇਰੇ ਸਾਹਿਬ ਆਪਣਾ ਹਿਰਦਾ ਕੰਬ ਜਾਂਦਾ ਤੂੰ ਬਖਸ਼ ਲਏਗਾ ਬਖਸ਼ੇ ਜਾਵਾਂਗੇ ਨਹੀਂ ਤਾਂ ਲੇਖੇ ਕੀਤੀਆਂ ਸਾਡੀ ਗੱਲ ਨਹੀਂ ਬਣਨੀ ਲੇਖੇ ਕਤਹਿ ਨਾ ਛੂਟੀ ਹੈ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੁਣਿਆ ਤੂੰ ਬਖਸ਼ੰਦ ਹੈ ਬਖਸ਼ਣ ਹਾਰਾ ਹੈ ਖਿਮਾ ਤੇਰਾ ਸੁਭਾਅ ਹੈ ਪਾਪ ਮੇਰਾ ਸੁਭਾਅ ਹੈ ਹਮਰੋ ਸਹਾਓ ਸਦਾ ਸਦ ਭੁੱਲਣ ਸਾਡਾ ਸੁਭਾਅ ਬਣ ਚੁੱਕਾ ਹੈ ਪੈਰ ਪੈਰ ਤੇ ਗਲਤੀ ਕਰਨਾ ਤੇਰਾ ਪੁਰਾਣਾ ਸੁਭਾਅ ਹੈ ਭੁੱਲਿਆਂ ਨੂੰ ਬਖਸ਼ ਦੇਣਾ ਇਹ ਗੱਲ ਵੱਖਰੀ ਹੈ ਮੇਰੇ ਮਾਲਕ ਬਖਸ਼ਦਾ ਤੂੰ ਉਹਨਾਂ ਨੂੰ ਜਿਹੜੇ ਭੁੱਲ ਮੰਨ ਲੈਂਦੇ ਜੇ ਭੁੱਲ ਮੰਨਣਾ ਹੀ ਨਾ ਤੇਰੀ ਬਖਸ਼ਿਸ਼ ਦਾ ਰਹਿਮਤ ਦਾ ਪਾਤਰ ਮੈਂ ਕਿਵੇਂ ਬਣ ਜਾ ਜਿਨ੍ਹਾਂ ਨੇ ਤੇਰੇ ਸਾਹਮਣੇ ਆਪਣੇ ਗੁਨਾਹਾਂ ਨੂੰ ਮੰਨ ਲਿਆ ਜਿਵੇਂ ਈਸਾਈਆਂ ਵਿੱਚ ਇੱਕ ਮਤ ਹੈ ਜਿਹਨੂੰ ਕਨਫੈਸ਼ਨ ਕਹਿੰਦੇ ਕਨਫੈਸ ਕਰ ਲੈਣਾ ਮੰਨ ਲੈਣਾ ਕਮਿਟ ਕਰ ਲੈਣਾ ਕਿ ਮੈਂ ਗਲਤੀ ਕੀਤੀ ਹੋ ਗਈ ਮੇਥੋਂ ਭੁੱਲ ਅਣਜਾਣ ਸਾਂ ਭੁੱਲ ਹੋ ਗਈ ਇਹ ਮੈਂ ਖਿਮਾ ਚਾਹੁਣ ਜਿਸ ਵੇਲੇ ਖਿਮਾ ਮੰਗਣ ਦੀ ਬਿਰਤੀ ਲੈ ਕੇ ਬਹੀਏ ਸਾਹਿਬ ਜੀ ਤੁਸੀਂ ਬਖਸ਼ੰਦ ਹੋ ਬਖਸ਼ਿਸ਼ ਕਰਨ ਦੀ ਬਿਰਤੀ ਲੈ ਕੇ ਤੁਸੀਂ ਪਹਿਲਾਂ ਹੀ ਬੈਠੇ ਤੇ ਜਦੋਂ ਵੀ ਮੈਂ ਆਪਣੇ ਆਪ ਤੇ ਨਿਗਾਹ ਮਾਰੀ ਮੈਨੂੰ ਸੋਚਣਾ ਪਿਆ ਹੈ ਕਿ ਮੇਰਾ ਖਿਮਾ ਮੰਗੇ ਬਿਨਾਂ ਗੁਜ਼ਾਰਾ ਨਹੀਂ ਜਦੋਂ ਜਦੋਂ ਮੈਂ ਆਪਣੇ ਕਰਮਾਂ ਤੇ ਆਪਣੀ ਕਰਨੀ ਤੇ ਨਿਗਾਹ ਮਾਰੀ ਬੜੀ ਘਬਰਾਹਟ ਹੋਈ ਕਿ ਜੇ ਮੈਂ ਇਹਨਾਂ ਕਰਮਾਂ ਦੇ ਅਨੁਸਾਰ ਗਿਣਿਆ ਗਿਆ ਤੇ ਕੀ ਹੋਵੇਗਾ ਨਹੀਂ ਇੱਕ ਆਸ ਲੈ ਕੇ ਬੈਠਾ ਕਿ ਨਾ ਤਾਂ ਇਹ ਪਾਪ ਧੋਤੇ ਹੀ ਜਾ ਸਕਦੇ ਨਾ ਹੀ ਇਹ ਆਸ ਕੀਤੀ ਜਾ ਸਕਦੀ ਹੈ ਕਿ ਮੈਂ ਕਿਤੇ ਇੱਕ ਪਲ ਵਿੱਚ ਪੁੰਨੀ ਹੋ ਜਾਵਾਂ ਸਾਧ ਬਣ ਜਾਵਾਂ ਬਹੁਤ ਵੱਡਾ ਦੇਵਤਾ ਬਣ ਜਾਵਾਂ ਬੜੀਆਂ ਗਲਤੀਆਂ ਤੇ ਗੁਨਾਹ ਪਿੱਛੇ ਵੀ ਹੋਏ ਨੇ ਹੋ ਸਕਦਾ ਅੱਗੇ ਵੀ ਹੁੰਦੇ ਚਲੇ ਜਾਣ ਇੱਕ ਜ਼ਰੂਰ ਹੈ ਤੁਸੀਂ ਰਹਿਮਤ ਕਰੋ ਤੇ ਮੇਰੀ ਨਿਗਾਹ ਆਪਣੇ ਗੁਨਾਹਾਂ ਤੇ ਰਵੇ ਤਾਂ ਕਿ ਕੁਝ ਬਚਾਅ ਹੋ ਸਕੇ ਮੈਨੂੰ ਮਹਿਸੂਸ ਹੋ ਸਕੇ ਅਹਿਸਾਸ ਰਵੇ ਪ੍ਰਤੀਤੀ ਰਵੇ ਕਿ ਮੇਰੇ ਅੰਦਰ ਗੁਨਾਹਾਂ ਦਾ ਢੇਰ ਲੱਗ ਗਿਆ ਤੇ ਜਦੋਂ ਇਹ ਅਹਿਸਾਸ ਹੋਵੇਗਾ ਮੈਂ ਆਪਣੇ ਅੰਦਰੋਂ ਇਸ ਗੰਦ ਨੂੰ ਕੱਢਣ ਦਾ ਯਤਨ ਵੀ ਕਰ ਸਕਾਂ ਕੁਝ ਬਚਾਅ ਹੋ ਸਕੇਗਾ ਅੱਗੋਂ ਤੋਂ ਕੁਝ ਬਚਾਅ ਹੋ ਸਕੇਗਾ ਜਿਨ੍ਹਾਂ ਗੁਨਾਹਾਂ ਦੇ ਭਾਰ ਨਾਲ ਮੇਰਾ ਹਿਰਦਾ ਦਬਿਆ ਦਬਿਆ ਉਹਨਾਂ ਗੁਨਾਹਾਂ ਤੋਂ ਬਚਣ ਦਾ ਅੱਗੇ ਹੀ ਯਤਨ ਹੋ ਸਕੇ ਬਖਸ਼ਿਸ਼ ਤੁਸੀਂ ਕਰ ਦੇਣੀ ਅੱਗੋਂ ਤੋਂ ਗੁਨਾਹਾਂ ਤੋਂ ਤੁਸੀਂ ਬਚਾ ਲੈਣਾ ਜੈਸੇ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਚਿੜਕੇ ਬਹੁ ਪਾਤੀ ਬਹੁਲ ਪਿਤਾ ਕਾ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਅੱਗੋਂ ਰਾਹ ਤੁਸੀਂ ਦਰਸਾ ਦੇਣਾ ਨਹੀਂ ਤਾਂ ਕੋਈ ਹਾਲ ਨਹੀਂ ਸੁਭਾਅ ਮੇਰਾ ਏਡਾ ਗੰਦਾ ਹੈ ਏਡਾ ਗਲਤ ਜਾ ਰਿਹਾ ਲੋਭ ਮੋਹ ਮਗਨ ਅਪਰਾਧੀ ਪੈਰ ਪੈਰ ਦੇ ਅਪਰਾਧ ਕਰ ਰਿਹਾ ਗੁਨਾਹ ਕਰ ਰਿਹਾ ਲੋਭ ਮੋਹ ਦੇ ਵਿੱਚ ਮਗਨ ਹਾਂ ਤੇ ਜਿਹੜਾ ਕੰਮ ਕਰਨ ਵਾਲਾ ਸੀ ਉਹ ਮੈਥੋਂ ਕੋਈ ਨਹੀਂ ਹੋ ਰਿਹਾ ਕਰਨ ਹਾਰ ਕੀ ਸੇਵ ਨਾ ਸਾਧੀ ਕਿਰਪਾ ਕਰੋ ਇਸ ਝੋਲੀ ਚ ਆਪਣੀ ਭਗਤੀ ਤੇ ਆਪਣਾ ਨਾਮ ਪਾਓ ਕਿਉਂਕਿ ਪਾਪੀਆਂ ਨੂੰ ਸ਼ੁੱਧ ਕਰ ਦੇਣ ਵਾਲਾ ਪਲਕ ਪਾਵਨ ਪ੍ਰਭ ਨਾਮ ਕੁਮਾਰੇ ਰਾਖ ਲਿਓ ਮੋਹ ਨਿਰਗੁਣ ਯਾਰੇ ਮੈਨੂੰ

ਜਗਤ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਤੇਰਾ ਮੈਂ ਤਾਂ ਜ਼ਬਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਆਗੇ ਅਰਦਾਸ ਮੈਂ ਹੋਰ ਥਾਂ ਨਹੀਂ ਦਿੱਤੇ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਸੁਣੀ ਅਰਦਾਸ।

ਇਸ ਲਫ਼ਜ਼ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਹੋਰ ਜੁੜਨ ਦਾ ਬਲ ਮਿਲਦਾ। ਕਿਉਂ? ਲਫ਼ਜ਼ ਵਿੱਚ ਤਾਕਤ ਹੈ। ਹੁਣ ਕੰਨ ਲਫ਼ਜ਼ ਕਹੀਏ ਤੇ ਅੱਖਾਂ ਸਾਹਮਣੇ ਕੰਨਾਂ ਦਾ ਸੀਨ ਆ ਜਾਂਦਾ। ਅੱਖ ਲਫ਼ਜ਼ ਕਹੀਏ ਅੱਖਾਂ ਦਾ ਸੀਨ ਆ ਜਾਂਦਾ। ਇਹ ਕੁਦਰਤੀ ਪੰਕਤੀ ਵਿੱਚ ਲਫ਼ਜ਼ ਪੈਰ ਆਇਆ। ਸਾਰਿਆਂ ਨੂੰ ਬੇਨਤੀ ਹੈ, ਗੱਲ ਤੇ ਪ੍ਰੇਮ ਲਈਏ, ਪਰ ਜਦੋਂ ਪੜ੍ਹਦੇ ਹੋ ਨਾ ਜੱਛੇ ਬਾਬਾ ਪੈਰ ਤੇ ਤੁਹਾਡਾ ਵੀ ਧਿਆਨ ਗੁਰੂ ਜੀ ਦੇ ਪੈਰਾਂ ਚਰਨਾਂ ਵਿੱਚ। ਆਖੋ ਸਤਨਾਮ। ਜੇ ਮਨ ਸ਼ੰਕਾ ਕਰੇ ਗੁਰੂ ਦੇ ਚਰਨਾਂ ਵਿੱਚ, ਇਹ ਪੰਕਤੀ ਗੁਰੂ ਅਰਜਨ ਦੇਵ ਜੀ ਦੀ ਸੁਣਾ ਦੇਣਾ ਮਨ ਨੂੰ, ਮਤ ਪੂਰੀ। ਗੁਰੂ ਨਾਨਕ ਕਹਾਉਣੇ, ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ। ਕਿਹਦੇ ਦਰਸ਼ਨ ਭੇਖਾਂ? ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਆਓ ਸੋਹਣੇ ਚਰਨਾਂ ਦਾ ਧਿਆਨ ਕਰਕੇ ਇਹ ਪੰਕਤੀਆਂ ਬੋਲੋ, ਫਿਰ ਕੀ ਹੋਏਗਾ? ਬਾਬੇ ਨੇ ਜਿੱਥੇ ਇਹ ਸੋਹਣੇ ਪੈਰ ਧਰੇ ਉਹ ਅਸਥਾਨ ਪੂਜਾ ਦੇ ਥਾਪੇ ਗਏ। ਸਾਡੇ ਵੀ ਹਿਰਦੇ ਵਿੱਚ ਜੇ ਇਹ ਚਰਨ ਵਸ ਗਏ, ਸਾਡਾ ਵੀ ਹਿਰਦਾ ਪੂਜਾ ਲਈ ਉਸ ਯੋਗ ਬਣ ਗਿਆ।

0: ਹਰ ਅੱਖੋ ਸਤਨਾਮਿ।
1: ਜਿੱਥੇ ਬਾਬਾ ਪੈਰ ਜਿਸ ਧਰਤੀ ਤੇ ਵੀ ਚਰਨ ਪਾਏ ਉਸ ਸਥਾਨ ਤੇ ਪੂਜਾ ਅਕਾਲ ਪੁਰਖ ਦੀ ਸ਼ੁਰੂ ਹੋ ਗਈ। ਤੇ ਜੇ ਕਿਸੇ ਪਿਆਰ ਵਾਲੇ ਦੇ ਹਿਰਦੇ ਦੇ ਵਿੱਚ ਚਰਨ ਪਾਏ ਉਸ ਹਿਰਦੇ ਵਿੱਚੋਂ ਵੀ ਅਕਾਲ ਪੁਰਖ ਦੀ ਪੂਜਾ ਸ਼ੁਰੂ ਹੋ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਮਾਣ ਕਰਿਓ ਜਿਸ ਦਿਆਲਤਾ ਦੀ ਜਿਸ ਕਿਰਪਾ ਦੇ ਉੱਤੇ ਗੁਰੂ ਨਾਨਕ ਦੀ ਸੂਈ ਪਹੁੰਚੀ ਹੈ ਕਿਸੇ ਦੀ ਨਹੀਂ ਪਹੁੰਚੀ। ਬਾਬਾ ਜੀ ਬਚਨ ਕਰ ਗਏ ਸੀ ਗੁਰੂ ਨਾਨਕ ਸਾਹਿਬ ਜੀ ਦੇ ਦੁਨੀਆ ਨੂੰ ਤਾਰਨ ਦੇ ਵਿੱਚ ਚਾਰ ਵਿਸ਼ੇਸ਼ ਗੁਣ ਸਨ। ਚਾਰ ਵਿਸ਼ੇਸ਼ ਗੁਣ ਕੀ? ਸਭ ਤੋਂ ਪਹਿਲਾ ਵਿਸ਼ੇਸ਼ ਗੁਣ ਕਿ ਅੱਜ ਤੱਕ ਕਿਤੇ ਮਿਸਾਲ ਨਹੀਂ ਕਿ ਅਵਤਾਰ ਪਾਪੀ ਦੇ ਘਰ ਚੱਲ ਕੇ ਗਿਆ ਹੋਵੇ, ਆ ਵੀ ਝੋਲੀ ਪਰ ਦਾਤ ਲੈ ਲੈ। ਆਖੋ ਸਤਨਾਮ। ਦੂਸਰੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਬਾਣੀ ਦਾ ਤੀਰ ਮਾਰ ਸਤ ਸੰਗਤ। ਤੀਜੀ ਵਿਸ਼ੇਸ਼ ਗੱਲ, ਜਿਹਨੂੰ ਵੀ ਤਾਰਿਆ ਉਹਦਾ ਪਿਛਲਾ ਲੇਖਾ ਨਹੀਂ ਪੁੱਛਿਆ। ਅੱਜ ਕੇ ਆਖੋ ਸਤਨਾਮ, ਨਹੀਂ ਤੇ ਲੇਖਾ ਤੇ ਆਇਆ ਨਾ। ਪਰ ਤੁਹਾਡੇ ਸਾਹਮਣੇ ਮਿਸਾਲ ਹੈ ਕਿ ਸੱਜਣ ਠੱਗ ਦਾ ਪਿਛਲਾ ਖਾਤਾ ਕਿੱਥੇ ਗਿਆ? ਜੱਜ ਕੇ ਆਖੋ ਸਤਨਾਮ। ਮਾਣ ਕਰੋ ਇਹ ਗੁਰੂ ਨਾਨਕ। ਦੀਪਾਲਪੁਰ ਕੌੜੀ ਦਾ ਪਿਛਲਾ ਲੇਖਾ ਕਿੱਥੇ ਗਿਆ? ਕੌਡੇ ਰਾਖਸ਼ ਦਾ, ਭੂਮੀਏ ਚੌਰ ਦਾ, ਬਲੀ ਕੰਧਾਰੀ ਦਾ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ। ਕਿਤੇ ਤੇ ਸਜ਼ਾ ਦੇ ਕੇ ਔਗਣ ਨੂੰ ਬਖਸ਼ਿਆ ਜਾਂਦਾ, ਕਿਤੇ ਗੁਣ ਕੋਲੋਂ ਦੇ ਕੇ ਔਗਣ ਲੈ ਕੇ ਇੰਜ ਔਗਣ ਬਖਸ਼ੇ ਜਾਂਦੇ। ਇਹ ਤੀਜੀ ਵਿਸ਼ੇਸ਼ਤਾ, ਪਿਛਲਾ ਲੇਖਾ ਨਹੀਂ ਪੁੱਛਿਆ, ਪਿਛਲਾ ਹਿਸਾਬ ਨਹੀਂ ਪੁੱਛਿਆ ਗੁਰੂ ਪਿਆਰੇ। ਹੁਣ ਇੱਕ ਚੌਥੀ ਗੱਲ ਸੁਣੋ, ਫਿਰ ਹੋਰ ਪਿਆਰ ਆ ਜਾਂਦਾ। ਗੁਰੂ ਨਾਨਕ ਦੇ ਚਾਰ ਤਾਰਨ ਵਿੱਚ ਚੌਥੀ ਵਿਸ਼ੇਸ਼ਤਾ ਕਿ ਜਿਹਦੇ ਤੇ ਨਜ਼ਰ ਕੀਤੀ ਏ ਉਹਨੂੰ ਕੇਵਲ ਤਾਰਿਆ ਨਹੀਂ, ਉਹਦੀ ਇੰਨੀ ਕੁ ਬੈਟਰੀ ਚਾਰਜ ਕਰਤੀ ਕਿ ਅੱਗੋਂ ਕਈਆਂ ਨੂੰ ਤਾਰਨ ਵਾਲਾ ਬਣਾ ਦਿੱਤਾ। ਗੱਜ ਕੇ ਆਖੋ ਸਤਨਾਮ। ਇਹ ਬੜੀ ਵੱਡੀ ਗੱਲ ਹੈ। ਇੱਕ ਤੇ ਇੱਕ ਨੂੰ ਤਾਰ ਦਿੱਤਾ, ਉਹਨੂੰ ਅੱਗੋਂ ਯੋਗਾ ਬਣਾ ਦਿੱਤਾ। ਕੋਈ ਲੈ ਲੈ ਸੱਜਣ ਠੱਗ ਨੂੰ ਲਾਕੇ ਦਾ ਥਾਪਤਾ, ਲੈ ਹੁਣ ਤੂੰ ਦੇ ਅੱਗੋਂ ਦਾ, ਕੇਵਲ ਉਹਨੂੰ ਨਹੀਂ ਅੱਗੋਂ ਤਾਰਨ ਯੋਗ। ਸਾਲਸ ਰਾਏ ਗੌਰੀ ਨੂੰ ਨਿਰੀ ਉਹਦੀ ਅੱਖ ਨਹੀਂ ਖੋਲੀ, ਨਾਲ ਮੰਜੀ ਦੇ ਦਿੱਤੀ। ਆ ਇੰਨੇ ਸਾਲ ਤੇਰੀ ਉਮਰ ਹੀ, ਤੇਰੇ ਬਾਦੋਂ ਤੇਰਾ ਨੌਕਰ ਬੈਠੇਗਾ ਅਧਿਰਕਾ। ਉਹ ਫਿਰ ਇਸ ਸਾਰੇ ਇਲਾਕੇ ਨੂੰ ਨਿਰੰਕਾਰ ਦੇ ਘਰ ਚੋਂ ਦਾਤਾਂ ਲੈ ਕੇ ਗਜ ਕੇ ਆਖੋ ਸਤਨਾਮ। ਮਾਣ ਵਿਚ ਆ ਕੇ ਕਹੀਏ, ਪਿਆਰ ਵਿੱਚ ਆ ਕੇ ਕਹੀਏ।

ਛੱਡ ਦਰਸ਼ਨ ਪਾਖੰਡ ਜਣਾਇਆ ਪਾਤਾਲਾ ਆਕਾਸ਼ ਲੱਖ ਜਿੰਦੀ ਧਰਤੀ ਜਗ ਸਵਾਇਆ ਜਿੱਤੀ ਨਵ ਖੰਡ ਮੇਦਨੀ ਸਰਬ ਨਾਮ ਦਾ ਚੱਕਰ ਫਿਰਾਇਆ ਦੇਵਦਾਨੋ ਅਰਾਕਸ਼ ਦੈਤ ਸਭ ਚਿਤ੍ਰਗੁਪਤ ਸਭ ਚਰਨੀ ਲਾਇਆ ਇੰਦਰਾਸਨ ਅਪਸ਼ਰਾ ਰਾਵ ਰਾਵ ਨੀ ਮੰਗਲ ਗਾਇਆ।

ਮਨ ਮਾਰਾ ਸ਼ੌਕ ਦੇ ਦਰਗਲੂ ਅੰਬੰਦ ਕੀੜਾ ਟੋਕ ਦੇ।

ਖੇਤ ਦੇ ਭੰਡਾਰ ਦਾ ਸੀਨਾ ਬਣੇ ਕਰ ਖੇਤ ਦੇ ਭੰਡਾਰ ਦਾ ਸੀਨਾ ਬਣੇ ਘਰ ਪੇਤ ਦੇ ਭੰਡਾਰ ਦਾ ਸੱਚ ਕੇ ਦਿਲ ਮੇਂ ਨੂੰ ਸੌਂਪਣਾ ਸੱਚ ਕੇ ਦਿਲ

ఉద్యమం కరే.

ਉਸਕ ਪਲਕੇ ਉੱਠ ਕੇ ਅੰਮ੍ਰਿਤ ਵੇਲੇ ਸਾਦਾ ਬੰਦਾ ਗੁਰਸਿੱਖ ਪਲਕੇ ਉੱਠ ਕੇ ਅੰਮ੍ਰਿਤ ਵੇਲੇ ਸਾਦਾ ਬੰਦਾ ਗੁਰ ਕੇ ਬਚਨ ਉਚਾਰ ਕੇ ਧਰਮ ਸਾਦੇ ਜਾਗੇ ਸੰਤ ਜਨਾ ਧਰਮ ਸਾਲ ਦੀ ਸੁਰਤ ਕਰਨ ਦਾ ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ ਕਿਰਤ ਬਿਰਤ ਕਰ ਧਰਮ ਦੀ ਲੈ ਪ੍ਰਸਾਦ ਆੜ ਵਰਤਨ ਦਾ

ਸਹਿਜ ਮਾਨ ਮੋਹ ਵਿਕਾਰ ਮਨ ਕਾ ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੇ ਹਰ ਨਾਮ ਸਿਮਰੈ ਅੰਦਨੋ ਚਰਨ ਕਮਲ ਤਿਆਰ ਹਿਰਦੇ।

0: ਇਸ ਸੀਡੀ ਦੇ ਸੰਗੀਤ ਉਹ ਯੋਧਿਆਂ ਤੇ ਸੂਰਮਿਆਂ ਨੂੰ ਪ੍ਰਣਾਮ ਕਰਦੇ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਸਿੱਖੀ ਤੇ ਨਿਸ਼ਾਵਰ ਕਰ ਦਿੱਤੀਆਂ ਨੇ। ਇਹ ਸਲਾਹ ਆਪਣੇ ਵੱਲੋਂ ਕਿ ਇਹ ਗਾਣਿਆਂ ਨੂੰ ਸ਼ਰਧਾ ਤੇ ਫਕਰ ਨਾ ਸੁਣਿਆ ਜਾਏ, ਕਿਸੇ ਮਹਿਖਾਨੇ ਜਸ਼ਨ ਜਾਂ ਕਲੱਬ ਤੇ ਨਾ ਵਜਾਉਣ ਦੀ ਕਿਰਪਾਲਤਾ ਕਰਨੀ।
1: The songs contained on this CD pay homage to the freedom fighters of the Sikh movement. We urge you to listen to the songs with pride and respect. Please refrain from playing at pubs, clubs, and gigs.

9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਸਾਧ ਸੰਗਤ ਛੋਟੇ ਬੱਚਿਆਂ ਦੀ ਸ਼ਹਾਦਤ, ਕੱਲ ਦਾ ਦਿਨ ਸ਼ਹੀਦੀ ਪੁਰਬ ਵੀ ਹੈ। 27 ਦਸੰਬਰ ਨੂੰ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਹੈ। ਸਾਧ ਸੰਗਤ ਜੀ, ਉਹ ਆਪਣੇ ਨੰਨੇ ਨੰਨੇ ਸ਼ੀਰਖੋਰ ਬੱਚੇ, 7 ਸਾਲ ਦੇ ਬੱਚੇ ਨੂੰ ਗੁਰਦੁਆਰੇ ਬਹਿਣਾ ਨਹੀਂ ਆਉਂਦਾ, ਉਹ ਘੜੀ ਘੜੀ ਰੌਲਾ ਪਾਉਂਦਾ ਹੈ। ਅੱਜ ਇਹ 7 ਸਾਲ ਦਾ ਬੱਚਾ ਜੋ ਅੰਮ੍ਰਿਤਧਾਰੀ ਹੈ, ਜੋ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਦੀਵਾਰ

ਕੀ ਯਾਰਾ ਦਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ, ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ, ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀ ਜਾਣਾ। ਸਾਰਿਆਂ ਨੇ ਪਾਈਆਂ ਚ ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀਆਂ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ, ਵਾਹਿਗੁਰੂ ਬਖਸ਼ੇ।

ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰ ਵਿਚ ਇਕ ਵਾਰੀ ਸਾਰੇ ਆਖੋ ਸਤਨਾਮ। ਅਬ ਚਲ ਨੀਂਵ ਧਰੀ ਗੁਰੂ ਨਾਨਕ ਨਿਤ ਨਿਤ ਚੜੇ ਸਵਾਈ ਰਾਮ। ਗੁਰੂ ਨਾਨਕ ਦੀਆਂ ਬਖਸ਼ੀਆਂ ਸੰਗਤਾਂ ਦਾ ਪਿਆਰ ਭਰਿਆ ਇਹ ਸਾਰਾ ਅੰਮ੍ਰਿਤਸਰ ਦੀ ਨਗਰੀ ਦੇ ਉੱਤੇ ਇਕੱਠ ਗਾਹਕ ਬਣ ਕੇ ਆਪ ਸਭ ਆਏ ਹੋ। ਗੁਰੂ ਦੀ ਗੋਦ ਚੋਂ ਇਹੋ ਜਿਹਾ ਸੌਦਾ ਖਰੀਦ ਕੇ ਜਾਈਏ ਕਿ ਸੌਦੇ ਨੂੰ ਸਾਡੀਆਂ ਕੁੱਲਾਂ ਤੱਕ ਵਰਤਣ ਤੇ ਲਾਭ ਲੈਣ। ਕਈ ਵਾਰੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਕਹਿੰਦਾ ਆ ਫਲਾਣੀ ਬਾਣੀ ਮੈਨੂੰ ਮੇਰੀ ਦਾਦੀ ਨੇ ਕੰਠ ਕਰਾਈ ਹੈ, ਅੱਜ ਕੁੱਲਾਂ ਉਹ ਖਾ ਰਹੀ ਹੈ, ਲਾਭ ਲੈ ਰਹੀ ਹੈ। ਸਾਰੇ ਭਾਈ ਇੰਜ ਗਾਹਕ ਬਣ ਕੇ ਬੈਠੇ ਹੋ।

ਦੂਜਾ ਨਿਰਧਨ ਨੂੰ ਪਾਲਣਾ ਜੀ, ਇਹਦੇ ਚ ਮਾਇਆ ਨਹੀਂ ਲੱਗਦੀ, ਨਾ ਹੀ ਬਹੁਤਾ ਸਮਾਂ ਦੇਣਾ ਪੈਂਦਾ। ਇਸ ਵੇਲੇ ਸੰਗਤ ਵਿੱਚ ਇਹੋ ਜਿਹਾ ਵੀ ਬੈਠਾ ਹੋਵੇ ਜਿਹਦੇ ਘਰ ਦਾ ਖਰਚਾ ਵੀ ਬੜੀ ਮੁਸ਼ਕਲ ਚੱਲਦਾ ਹੋਵੇ, ਕਹੇ ਮੈਂ ਨਿਰਧਨ ਨੂੰ ਕਿਵੇਂ ਪਾਲਾਂ। ਇਹ ਜਿਹੜਾ ਦੂਜਾ ਨਿਰਧਨ ਨੂੰ ਪਾਲਣਾ ਭਾਈ, ਮਾਇਆ ਵੀ ਨਹੀਂ ਲੱਗਦੀ, ਸਮਾਂ ਵੀ ਨਹੀਂ ਬਹੁਤਾ ਦੇਣਾ ਪੈਂਦਾ। ਦੂਸਰਾ ਨਿਰਧਨ ਨੂੰ ਪਾਲਣਾ ਗੁਰੂ ਪਿਆਰਿਓ, ਕਿਸੇ ਦੇ ਔਗਣ ਨੂੰ ਕੁਝ ਮਿੰਟਾਂ ਲਈ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾਵੇ। ਸਾਰੇ ਗੱਜ ਕੇ ਆਖੋ ਸਤਨਾਮ। ਇਸ ਵੇਲੇ ਜਿਹੜਾ ਸਮਾਂ ਜਾ ਰਿਹਾ ਨੇ, ਆ ਸਭ ਤੋਂ ਜ਼ਰੂਰੀ ਪ੍ਰਚਾਰ ਹੈ। ਹਰ ਬੰਦਾ ਕਹਿੰਦਾ ਇਹ ਜਿਵੇਂ ਮੇਰਾ ਦਿਮਾਗ ਕਰੇ ਇਹ ਉਤਨਾ ਕਿਉਂ ਨਹੀਂ ਚੱਲਦਾ, ਇਹ ਨਹੀਂ ਹੋ ਸਕਦਾ। ਭਾਵੇਂ ਘਰ ਵਾਲਾ ਤੇ ਭਾਵੇਂ ਘਰ ਵਾਲੀ ਹੈ, ਭਾਵੇਂ ਸੱਸ ਹੈ ਤੇ ਭਾਵੇਂ ਨੂੰਹ ਹੈ, ਹੁਣ ਕੋਈ ਤੇਜ ਬੋਲੀਏ, ਸੱਸ ਕਹਿ ਲਓ ਨੂੰਹ ਕਹਿ ਲਓ, ਉਹਦਾ ਤੇਜ ਜਵਾਬ ਦੇਤਾ ਅੱਗੋਂ, ਹੁਣ ਤੇਰੀ ਵੀ ਕਲਪਨਾ ਸ਼ੁਰੂ, ਉਹਦੀ ਵੀ ਸ਼ੁਰੂ। ਉਹਦੇ ਉਗਣ ਨੂੰ ਅੱਧੇ ਮਿੰਟ ਮਿੰਟ ਲਈ ਜਰ ਲਿਆ, ਇਹ ਕੀ ਹੈ? ਤੁਸੀਂ ਕਿਸੇ ਦੀ ਕਮੀ, ਜਿਹੜਾ ਕੋਈ ਗੁਣਾ ਵੱਲੋਂ ਗਰੀਬ ਹੈ, ਨਿਰਧਨ ਹੈ, ਉਹਦੀ ਕਮੀ ਨੂੰ ਤੁਸੀਂ ਬਰਦਾਸ਼ਤ ਕਰ ਲਏ, ਇਹ ਸਭ ਤੋਂ ਵੱਡਾ ਨਿਰਧਨ ਨੂੰ ਪਾਲਣਾ ਹੈ। ਗੁਆਂਢ ਵਿੱਚ ਹੀ ਕੋਈ ਇਹਨਾਂ ਕੁ ਲਫ਼ਜ਼ ਤੇਜ ਬੋਲਦੇ, ਅੱਗੋਂ ਠਾ ਜਵਾਬ ਦੇਤਾ, ਪੈ ਗਈਆਂ ਕੰਧਾਂ, ਹੋ ਗਏ ਸ਼ੁਰੂ ਵਿੱਚ ਕਰੇ, ਹੋ ਗਏ ਮਨ ਦੇ ਕਲੇਸ਼ ਸ਼ੁਰੂ। ਇੱਥੋਂ ਤੱਕ ਕਿ ਤੁਹਾਨੂੰ ਇੱਥੇ ਤੱਕ ਵੀ ਕਿਹਾ ਜਾਏਗਾ, ਗੱਲ ਹੈ ਉਂਝ ਫਲਾਣੀ ਸਾਈਟ ਹੀ ਜਾਂਦੀ ਹੈ, ਉਂਝ ਫਲਾਣੀ ਸਭਾ ਦੀ ਮੈਂਬਰ ਹੈ, ਵੇਖੋ ਇੰਨੀ ਗੱਲ ਵੀ ਨਹੀਂ ਜਰੀ। ਤੇਰੀ ਧਾਰਮਿਕ ਬੋਡੀ ਨੂੰ ਵੀ, ਧਾਰਮਿਕ ਸਭਾ ਨੂੰ ਵੀ ਉਂਗਲ, ਇਹਨਾਂ ਉਹਦਾ ਔਗਣ ਅਗਰ ਜਰ ਲਿਆ, ਇਹ ਵੀ ਨਿਰਧਨ ਨੂੰ ਪਾਲਣਾ, ਕਲੇਸ਼ ਦਾ ਸਮਾਂ ਲੰਘਾ ਦਿੱਤਾ। ਸਮਾਜਿਕ ਲੈਵਲ ਤੇ, ਧਾਰਮਿਕ ਲੈਵਲ ਤੇ, ਘਰੇਲੂ ਲੈਵਲ ਤੇ ਜ਼ਰੂਰ ਇਹ ਗੁਣ ਲੈ ਕੇ ਜਾਏ। ਜੇ ਤੁਹਾਡੀ ਸੱਸ ਤੇਜ ਹੈ ਤੇ ਸਮਝ ਲਵੋ ਕਿ ਉਹ ਸਹਿਜ ਸੁਭਾਅ ਵੱਲੋਂ ਗਰੀਬ ਹੈ, ਨਿਰਧਨ ਹੈ, ਤੇ ਤੁਸੀਂ ਉਹਦਾ ਤੇਜ ਵਚਨ ਜਰ ਕੇ ਇੱਕ ਨਿਰਧਨ ਨੂੰ ਪਾਲ ਰਹੇ ਹੋ। ਗੁਆਂਢੀ ਦਾ ਸੁਭਾਅ ਤੇਜ ਸਮਝ ਲਓ, ਉਹ ਸ਼ਾਂਤੀ ਦੇ ਸੁਭਾਅ ਵੱਲੋਂ ਗੁਆਂਢੀ ਮੇਰਾ ਗਰੀਬ ਹੈ, ਉਹ ਅੱਧਾ ਮਿੰਟ ਮਿੰਟ ਜਰ ਕੇ ਉਸ ਸਮੇਂ ਨੂੰ ਲੰਘਾਉਣਾ, ਸਬੂਤ ਦੇਣਾ ਸਿੱਖੀ ਕੀ ਹੈ, ਇਹ ਵੀ ਨਿਰਧਨ ਨੂੰ ਪਾਲਣਾ। ਅੱਜ ਜਿਨ੍ਹਾਂ ਦਾ ਗੁਰਿਆਈ ਗੁਰਪੁਰਬ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਕਾਂਸ਼ੀ ਦੇ ਵਿੱਚ ਇੱਕ ਜ਼ਿਲ੍ਹਾ ਜੀ ਸਸਰਾਂ, 10-11 ਦਿਨ ਮੇਰੇ ਮਹਾਰਾਜ ਜੀ ਉੱਥੇ ਸ਼ਰਨ ਪਾਏ, ਕਿਰਪਾ ਕੀਤੀ, ਇਲਾਕੇ ਨੂੰ ਨਿਹਾਲ ਕੀਤਾ। 12ਵਾਂ ਦਿਨ ਸੀ, 12ਵਾਂ ਦਿਨ ਇਸੇ ਤਰ੍ਹਾਂ ਭਰੀ ਸੰਗਤ ਵਿੱਚ ਉਸ ਇਲਾਕੇ ਦਾ ਮੁਖੀ ਭਾਈ ਫੱਗੂ, ਉਹਨੂੰ ਖੜਾ ਕਰ ਦਿੱਤਾ ਸੀ ਕਿ ਭਾਈ ਫੱਗੂ ਸਾਰੀ ਸੰਗਤ ਨੂੰ ਦੱਸ ਤੇਰੀ ਕੀ ਡਿਊਟੀ ਇਲਾਕੇ ਚ। ਕਹਿੰਦਾ ਜੀ ਸੰਗਤਾਂ ਕੋਲੋਂ ਕਾਰ ਭੇਟਾ ਇਕੱਠੀ ਕਰਨੀ ਤੇ ਆਪ ਜੀ ਤਾਈਂ ਪਹੁੰਚਾਉਣੀ। ਹੁਣ ਬੜਾ ਭਾਈ ਫੱਗੂ ਖੁਸ਼ ਹੈ
ਕਿ ਸਤਿਗੁਰੂ ਸਾਰਿਆਂ ਦੇ ਨਾਲ ਮੇਰੀ ਪਛਾਣ ਕਰਾ ਰਹੇ ਨੇ ਕਿ ਕੱਲ ਨੂੰ ਮੈਂ ਜਾਣਾ ਘਰ ਘਰ ਉਗਰਾਈ ਗਿਆ ਕਾਰ ਭੇਟਾ ਲੈ। ਪਰ ਜਦੋਂ ਦੂਸਰਾ ਲਫ਼ਜ਼ ਕਿਹਾ ਤੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਤੇਰੀ ਕੀ ਡਿਊਟੀ ਕਾਰ ਭੇਟਾ ਲਿਆਉਣੀ। ਮਹਾਰਾਜ ਕਹਿੰਦੇ ਤੂੰ ਇੱਕ ਘਰ ਦੀ ਕਾਰ ਭੇਟਾ ਸਾਨੂੰ ਭੇਜੀ ਨਹੀਂ। ਆਖੋ ਸਤਨਾਮ। ਇੱਥੇ ਵੀ ਫਿਰ ਗੁਰਮਤ ਕੰਮ ਕਰਦੀ। ਅਣਜਾਣ ਬੰਦਾ ਛਾਤੀ ਤਾਣ ਲੈਂਦਾ ਕਿਉਂਕਿ ਉਹਨੇ ਬਰੀਕੀ ਇਹ ਕੋਈ ਸਮਝ ਪਾਵੇ। ਕਈਆਂ ਦਾ ਸੱਚ ਹੰਕਾਰ ਹੋ ਜਾਂਦਾ ਜੀ, ਬੜੀ ਬਰੀਕ ਹੈ, ਲੂਣੀ ਸਿਲ ਚੱਟਣੀ ਹੈ। ਤੇਰੇ ਸੱਚ ਚ ਵੀ ਨਿਮਰਤਾ ਹੋ। ਸਾਡੀ ਸੰਗਤ ਦਾ ਇੱਕ ਮੁੰਡਾ ਸੀ, ਉਹਦੀ ਡਿਊਟੀ ਲਾਈ ਸੀ ਕਿਸੇ ਨੂੰ ਵਾਜਾ ਸਿਖਾਉਣ ਦੀ, ਕੁਝ ਬਾਣੀ ਸ਼ੁੱਧ ਕਰਾਉਣ ਦੀ। ਉਹ ਇਸ ਤਰ੍ਹਾਂ ਸਿਖਾਉਣ ਲੱਗ ਪਿਆ ਕਿ ਡੰਡਾ ਰੱਖ ਲਿਆ ਮੇਰੇ ਸਤਨਾਮ ਹੈ ਜੀ, ਡੰਡਾ ਵੀ ਰੱਖ ਲਿਆ ਤੇ ਦਬਕੇ ਵੀ ਦੂਜੀ ਤਰ੍ਹਾਂ ਦੇ ਮਾਰਨੇ ਸ਼ੁਰੂ ਹੋ ਗਏ। ਜਦੋਂ ਉਹਨੂੰ ਬੇਨਤੀ ਕੀਤੀ ਕਹਿਣ ਲੱਗਾ ਜੀ ਸਾਨੂੰ ਵੀ ਇੰਜ ਸਿਖਾਇਆ। ਮੈਂ ਕਿਹਾ ਅਸੀਂ ਸਤਿਕਾਰ ਕਰਦੇ ਹਾਂ ਜਿਹਨੇ ਤੈਨੂੰ ਸਿਖਾਇਆ ਇੰਜ, ਪਰ ਜਿਸ ਸਕੂਲ ਦਾ ਤੂੰ ਵਿਦਿਆਰਥੀ ਬਣ ਗਿਆ ਇਸ ਸਕੂਲ ਵਿੱਚ ਜੇ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ ਨਾ, ਮਾਸਟਰ ਬਣ ਕੇ ਨਹੀਂ ਸਿਖਾਉਣਾ, ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਇਹ ਬੜਾ ਅੰਤਰ ਹੈ, ਬਹੁਤ ਅੰਤਰ ਹੈ। ਕਈ ਵਾਰੀ ਸੱਚ ਨੂੰ ਵੀ ਸੇਵਾ ਨੂੰ ਵੀ ਹਉਮੈ ਦੀ ਮੈਲ ਲੱਗ ਜਾਂਦੀ। ਹੁਣ ਤੁਸੀਂ ਕਿਸੇ ਨੂੰ ਵਾਜਾ ਸਿਖਾ ਰਹੇ ਹੋ ਹੈ ਜੀ, ਆ ਜਾਂਦਾ ਬਦੋ ਬਦੀ ਵੀ ਮੈਂ ਸਿਖਾਉਣ ਵਾਲਾ ਸਿੱਖਣ ਵਾਲੇ, ਮੈਂ ਮਾਸਟਰ ਤੇ ਵਿਦਿਆਰਥੀ ਨਹੀਂ। ਇੱਕ ਨਿਮਾਣਾ ਸਿੱਖ ਬਣ ਕੇ ਬਹੁਤ ਅੰਤਰ ਹੈ ਕਿ ਸ਼ੁਕਰ ਹੈ ਮਹਾਰਾਜ ਮੈਨੂੰ ਇਸ ਯੋਗ ਬਣਾਇਆ ਹੀ, ਤੇਰੀ ਦਿੱਤੀ ਦਾਤ ਮੈਂ ਸਿਖਾ ਰਿਹਾ। ਇੱਕ ਕੁਝ ਮਾਸਟਰ ਬਣ ਕੇ ਸਿਖਾਉਣਾ ਹੈ ਹਉਮੈ, ਇੱਕ ਨਿਮਾਣਾ ਸਿੱਖ ਬਣ ਕੇ ਕਿਸੇ ਨੂੰ ਕੁਝ ਗੁਣ ਦੇਣਾ। ਇਹ ਥਾਂ ਪੈਂਦਾ, ਇਹੋ ਜਿਹਾ ਥਾਂ ਪੈਂਦਾ ਪਿਆਰੇ ਉਹ ਕਿ ਇੰਨੀ ਤੇਜ਼ੀ ਨਾਲ ਵਿਆਜ ਵੱਧਦਾ ਸੰਭਾਲਣਾ ਵੀ ਔਖਾ। ਜੁਗਤੀ ਆ ਗਈ, ਜੁਗਤੀ ਆ ਗਈ। ਅੱਜ ਨੀਆਂ ਬੀਬੀਆਂ ਵੀਰ ਕੋਈ ਅੱਗੋਂ ਕਿਸੇ ਨੂੰ ਕੋਈ ਸਿਖਾਉਂਦੇ ਵੀ ਉਹ ਟੀਚਰ ਬਣ ਕੇ ਮਾਸਟਰ ਬਣ ਕੇ ਨਾ ਸਿਖਾਇਓ, ਇਹ ਮੈਂ ਹੈ। ਕਹਿਣ ਨੂੰ ਟੀਚਰ ਕੋਈ ਕਹੇਗਾ ਲਫ਼ਜ਼ਾਂ ਚ, ਮਾਸਟਰ ਕਹੇਗਾ, ਪ੍ਰੋਫੈਸਰ ਕਹੇਗਾ, ਪਰ ਸਿਖਾਉਣ ਵਾਲੇ ਨੂੰ ਜੇ ਗੁਰਮਤ ਦੀ ਕਲਾਸ ਚੜਿਆ, ਸਿੱਖੀ ਦੀ ਕਲਾਸ ਚੜਿਆ, ਤੇ ਨਿਮਾਣਾ ਸਿੱਖ ਬਣ ਕੇ ਸਿਖਾਉਣਾ। ਪਿਆਰ ਨਾਲ ਆਖੋ ਸਤਨਾਮ। ਕਈ ਵਾਰੀ ਸੇਵਾ ਨੂੰ ਵੀ ਮੈਂ ਵੀ ਮੈਲ ਲੱਗ ਜਾਂਦੀ, ਗੱਲ ਤਾਂ ਨਹੀਂ ਟਿਕਾਣੀ ਲੱਗਦੀ। ਕਈ ਵਾਰੀ ਸੱਚ ਨੂੰ ਵੀ ਹਉਮੈ ਦੀ ਮੈਲ ਲੱਗ ਜਾਂਦੀ, ਮੈਂ ਸੱਚਾ ਬਣਾ ਹਉਮੈ ਲੱਗੀ ਤੇਰੀ ਕਿਰਪਾ ਨਾ ਸਕ। ਗੁਰੂ ਤੇਗ ਬਹਾਦਰ ਕਹਿੰਦੇ ਭਾਈ ਫੱਗੂ ਇੱਕ ਘਰ ਦੀ ਸੇਵਾ ਤੂੰ ਸਾਨੂੰ ਭੇਜੀ ਨਹੀਂ, ਉਹ ਧਿਆਨ ਦੇਣਾ ਹੈਗਾ ਤਾਂ ਸੱਚਾ। ਸਾਡੇ ਵਰਗਾ ਜੇ ਅਣਜਾਣ ਹੋਵੇ ਛਾਤੀ ਤਾਣ ਕੇ ਕਹਿੰਦਾ ਮਹਾਰਾਜ ਮੈਂ ਭੇਜਦਾ ਰਿਹਾ, ਭੇਜੀ ਕਿਉਂ ਨਹੀਂ, ਮੈਂ ਸਾਰਿਆਂ ਦੀ ਭੇਜਦਾ ਮੈਂ ਸੱਚਾ। ਪਰ ਸੱਚ ਨੂੰ ਮੈਂ ਨਹੀਂ ਲੱਗਣ ਦਿੱਤੀ, ਸੱਚ ਨੂੰ ਵੀ ਹੈ ਲੱਗ ਜੇ ਭੇਜ ਗਿਆ। ਸੱਚਾ ਹੋਣ ਦੇ ਬਾਵਜੂਦ ਵੀ ਛਾਤੀ ਤਾਣੀ ਨਹੀਂ, ਆ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਤੁਹਾਡਾ ਦਾਸ ਜੋ ਕਾਰ ਭੇਟਾ ਭੇਜਦਾ ਰਿਹਾ, ਫਿਰ ਵੀ ਕੋਈ ਅਣਜਾਣ ਪੁਣੇ ਚ ਭੁੱਲ ਹੋ ਗਈ ਤੇ ਬਖਸ਼ ਲੈਣਾ। ਸਿੱਖੀ ਸਮਝ ਸਾਖੀ ਨਾਲ ਮਤਲਬ ਨਹੀਂ, ਕੁਝ ਲੈਣਾ ਵਿੱਚ। ਜਿਨ੍ਹਾਂ ਦੀ ਸੱਚ ਨੂੰ ਵੀ ਮੈਂ ਦੀ ਮੈਲ ਲੱਗ ਜਾਂਦੀ ਏ, ਉਹ ਪਿਆਰਿਓ ਕਈ ਵਾਰੀ ਉਹ ਦੂਜੇ ਨੂੰ ਫਤਿਹ ਵੀ ਨਹੀਂ ਜੇ ਬੁਲਾਉਂਦੇ। ਆਖੋ ਸਤਨਾਮ। ਉਹ ਮੈਂ ਫਲਾਣੀ ਟਕਸਾਲ ਦਾ, ਮੈਂ ਕਦੀ ਕਿਸੇ ਨਾਲ ਹੇਰਾ ਫੇਰੀ ਨਹੀਂ, ਮੈਂ ਸੱਚਾ ਬੜਾ ਵਾ, ਮੈਂ ਇਹਨੂੰ ਫਤਿਹ ਨਹੀਂ ਕਿਤੇ ਸੱਚ ਨੂੰ ਮੈਂ ਲੱਗ। ਸੱਚ ਵਿੱਚ ਵੀ ਨਿਮਰਤਾ। ਭਾਈ ਫੱਗੂ ਸੱਚਾ ਹੋਣ ਦੇ ਬਾਵਜੂਦ ਛਾਤੀ ਤਾਣ ਕੇ ਨਹੀਂ, ਅੱਗੋਂ ਨਿਮਰਤਾ ਨਾਲ ਕਿਹਾ ਸੱਚੇ ਪਾਤਸ਼ਾਹ
جو کار پیٹا بھیجتا رہے ہیں پھر بھی کوئی بولو کوئی ہوگی بخش لے سدگرو مہاراج نے گرو تیغ بہادر جی نے یاد کرایا فلانی بی بی دی سیوا تے بھیجی نہیں لیندی نہیں جدو مہاراج جی نے یاد کرایا تے بھائی فگو کہن لگا سدگرو اس گھر وچوں جو کچھ ملیا وہ آپ جی تائی بھیجن یوگ نہیں سچے پاتشاہ ہوں گرو تیغ بہادر کہندے ساری سنگت وچ او سما سنا کچھ دینا سی کہ نردن نو آ بھی پالنا وہ جدو سوا سناؤں کہ مہاراج میں بوا کھڑکا رہا سی باری باری کار پیٹا گرو کر لئی جدو اس بیبی دا بوا کھڑکایا ویڑے چ جھاڑو دے رہی سی گھر دے کسے کلیش تو کلپی پئی سی جدو میں کیا گرو کر لئی کار پیٹا تے اگوں بیبی آکھ دئیے ساڈے گھر کلیش نہیں مکدا تینوں کار پیٹا دی پئی ہے آ کوڑا کٹھا کیتا ہی آ لے جا ہوں خالسا جی دھیان دینا ساڈے ورگا ہوئی ہوئے تے پی جائے آ نردن نو پالنا جے کہ اس بیبی کول جوان دے وچ میٹھے بول نہیں اس اوگن نو بھی سکھ نے سنبھالیا رومال کڈ لیا جیب وچوں تے ہاتھ جوڑ کے کی کہندا بیبی نو کہ اے بیبی جے تو کوڑا ہی دیں گی گرو کر لئی مینوں اے بھی پرواہ مینوں اے بھی پرواہ آ نردن نو پالنا ہن او دے اوگن نو جر لیا کلیش دا ٹائم لنگا دا رومال بنیا تے گھر لے آؤں گا بلہار جائیے گرو دے سکھاں کا بلہار جے کتے سکھی دی کتاب کھولیے گرو دے سکھ نہیں مان آکھو ستنام سکھ نہیں مان پیارے کل میں ایک فوٹو ویکھدا پیا سی بابا بڈھا جی دا کھیرلا ویلا گرو ہرگوبند صاحب سنبھال رہے نے انگیٹھے تے پایا تے اگنی دے رہے فوٹو وہ جنہیں فوٹو بنائی نہیں انہیں اس فوٹو وچ بھائی بدی چند نو بھی بٹھایا اور اینی شکتی بکھائی وہ سکھ سکھ مینوں نہ بھول گیا بھائی بدی چند ایک متر دا بھائی بدی چند کتے انہوں بچن کر بیٹھے سی سہ سوا کہ تیرے نال ساڈا پیار ہے وہ سکھ نے اگوں کہتا وہ بھی کمائی والا وہ کہندا جی پیار تے پھر تاں ہی ہے جی اتھے بھی تے اتھے بھی جی تسی پہلے چلے گئے پیار ٹوٹ جانا جی میں چلا گیا پیار ٹوٹ جانا بھائی بری چند ساتھی نام وسر گیا بھائی بری چند کمائی این سہ سبا کہتا چنگا مترا کٹھے ہی جاواں گے ویس کے ہاتھ سات کٹھے ہی جاواں گے گرو ہرہ صاحب دا سما سی اس متر دا سما پورا ہو گیا بھائی بری چند این کمائی سی گرو گھر پیارے انہیں سکھ بیٹھے بتھا بھائی بدھی چند نے گرو ہرہ صاحب جی نو بینتی کیتی سی کہ چھویں پاتشاہ نے اپنے پنڈ بھیجتا سی پھر درشن میلے کرنا ہوندے سی گرو ہرہ جدو چھویں پاتشاہ چولا بدل پھر گرو ہرہ صاحب نو بینتی کیتی سدگرو آگیا دیو کل میرے متر دا سمے درگاہ نو جان دا جج گیا کو ستنا بدھی چند توں آگیا گا بھی کہندا جی میں وعدہ کر بیٹھا اودے نال کٹھے جاواں گے ہائے ہائے پڑھو اتہاس بچن گرو ہرہ صاحب کہندے جے وعدہ کیتا ہے تے بدھی چند پھر آگیا اس متر نو تے سچا متر مل گیا پر ساڈے باغ چوں ایک فل چلا گیا آکھو ستنا
ਇਹ ਮੈਂ ਤਾਂ ਕਹਿਣਾ ਪਿਆ ਗੁਰੂ ਘਰ ਕਿੰਨਾ ਹੋਏਗਾ, ਗੁਰੂ ਘਰ ਦੇ ਸਿੱਖ ਨਹੀਂ ਮਾਣ ਪਿਆਰੇ। ਬਾਬਾ ਬੁੱਢਾ ਜੀ ਦਾ ਸਤਿਕਾਰ ਹੋ ਰਿਹਾ, ਗੁਰੂ ਹਰਗੋਬਿੰਦ ਸਾਹਿਬ ਲੱਕੜਾਂ ਰੱਖ ਰਹੇ ਸੀਨ ਦਿਖਾਇਆ, ਉਹ ਜਿੰਨੇ ਬਾਬਾ ਸ਼੍ਰੀ ਚੰਦ ਜੀ ਉਸ ਵੇਲੇ ਪਹੁੰਚੇ, ਇੰਨੀ ਕਮਾਈ, ਉਹ ਕਮਾਈ ਸੀ ਬਾਬਾ ਸ਼੍ਰੀ ਚੰਦ। ਭਾਈ ਜੇਠਾ ਜੀ ਦਿਖਾਇਆ, ਉਹਨਾਂ ਨੇ ਚਾਦਰ ਵਿਛਾ ਕੇ ਬੈਠੇ ਤੇ ਪਾਣੀ ਪੜ ਰਹੇ, ਬਾਕੀ ਦੂਜੀ ਕਾਰਵਾਈ ਹੋਏ ਹੋਏ, ਉਹ ਵੀ ਰੰਗੀ ਗੁਰੂ। ਕਿੰਨਾ ਚਿਰ ਦਾਸ ਚਿੱਤਰ ਨੂੰ ਵੇਖਦਾ ਰਿਹਾ, ਮੈਂ ਕਿਹਾ ਵੇਖੋ ਗੁਰੂ ਘਰ ਦੀਆਂ ਰੂਹਾਂ ਕਿਤਨੀ ਕਿਤਨੀ ਕਮਾਈ ਵਾਲੀਆਂ ਹੋਈਆਂ ਨੇ ਪਿਆਰਿਓ। ਆ ਭਾਈ ਸ਼ਾਲੋ ਜੀ ਕਮਾਈਆਂ, ਆਹਾ ਕਿਆ ਬਾਤ। ਭਾਈ ਫੱਗੂ ਕਿੱਡੀ ਅਵਸਥਾ ਨਾਲ ਸਿੱਖ ਘਰ ਆ ਕੇ ਤੇ ਗੁਰੂ ਪਿਆਰਿਓ, ਇਹ ਨਹੀਂ ਕਿ ਰੁਮਾਲ ਪਾਸੇ ਸੁੱਟਦਾ, ਨਹੀਂ, ਸਾਰਿਆਂ ਦਾ ਦਸਵੰਧ ਕਾਪੀ ਤੇ ਨੋਟ ਕੀਤਾ ਕਿ ਸਤਿਗੁਰੂ ਨੂੰ ਭੇਜਣਾ ਦੱਸੀ ਫਿਰ, ਜੋ ਉਸ ਵੇਲੇ ਕਾਗਜ਼ ਕਲਮਾਂ ਜਿਹੋ ਜਿਹੀਆਂ ਹੁੰਦੀਆਂ ਸੀ। ਤੇ ਜਦੋਂ ਬੀਬੀ ਦੇ ਰੁਮਾਲ ਦੀ ਵਾਰੀ ਆਈ, ਆਏ ਹਾਏ ਆ ਜੇ ਇੰਨੀਆਂ ਸਿੱਖੀਆਂ ਕਮਾਉਣ ਵਾਲੇ। ਭਾਈ ਫੱਗੂ ਫੇਰ ਕੀ ਕੀਤਾ ਜੀ, ਕਹਿੰਦਾ ਸਤਿਗੁਰੂ ਮੈਂ ਰੁਮਾਲ ਦੀ ਗੰਢ ਨਹੀਂ ਖੋਲੀ, ਪਹਿਲੇ 5 ਪੌੜੀਆਂ ਜਪਜੀਤ ਸਾਹਿਬ ਦੀਆਂ ਪੜੀਆਂ। ਇਹ ਵੀ ਨੁਕਤਾ ਜਿਹਾ, ਕਿਸੇ ਬੰਦੇ ਨਾਲ ਵਿਗੜੀ ਹੋਵੇ, ਕੋਈ ਮਸਲਾ ਹੋਵੇ, ਇੱਕ ਦਮ ਚੁੱਕ ਕੇ ਫੋਨ ਨਾ ਕਰ ਦਿਆ ਕਰੋ, ਕਦੀ ਨਾ ਕਰਿਆ ਕਰੋ, ਫੋਨ ਕਰਨ ਤੋਂ ਪਹਿਲੇ 5 ਪੌੜੀਆਂ ਹੀ ਪੜ ਦਿਆ ਕਰੋ। ਗੁਰੂ ਪਹੁੰਚ ਜਾਂਦਾ ਸਵੇਰ ਦੇ, ਆਖੋ ਸਤਨਾਮ, ਆਸਰਾ ਲੈ ਕੇ ਤੁਰਿਆ ਕਰ। ਸਤਿਗੁਰੂ ਮੈਂ 5 ਪੌੜੀਆਂ ਪੜੀਆਂ ਜਪਜੀਤ ਸਾਹਿਬ ਜੀ ਦੀਆਂ, ਤੇਰੇ ਚਰਨਾਂ ਚ ਜੋਦੜੀ ਕੀਤੀ, ਕਿ ਕਾਗਜ਼ ਵੀ ਕੱਢਿਆ, ਪੈਨ ਵੀ ਕੱਢਿਆ, ਸਭ ਦੀ ਸੇਵਾ ਲਿਖ ਰਿਹਾ। ਇਸ ਬੀਬੀ ਦੀ ਇਸ ਮਹੀਨੇ ਦੀ ਗੈਰ ਹਾਜ਼ਰੀ ਨਾ ਲੱਗ ਜਾਵੇ, ਗੁਰੂ ਤੇਗ ਬਹਾਦਰ ਕਿਰਪਾ ਕਰਨੀ, ਇਸ ਰੁਮਾਲ ਚੋਂ ਕੁਝ ਨਾ ਕੁਝ ਕੱਢ ਦੇਣਾ, ਉਹਦੀ ਹਾਜ਼ਰੀ ਲੱਗ ਜਾਵੇ। ਆ ਵੇਖੋ ਹੁਣ ਆ ਨਿਰਦਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਧਿਆਨ ਚ ਹੀ ਨਹੀਂ ਰੱਖਿਆ। ਅੱਜ ਲੋੜ ਇਸ ਪ੍ਰਚਾਰ ਲੋੜ, ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਵੇਲੇ ਹੀ। ਕੁਰਕਸ਼ੇਤਰ ਸ਼ਹਿਰ ਸੁਣਿਆ ਹੋਏਗਾ ਤੁਸੀਂ, ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਨਾਲ ਆ ਰਹੇ ਸੀ ਕੋਟਕਪੂਰੇ ਥਾਣੇ, ਤੇ ਇੱਕ ਨਗਰ ਹੈ ਜਿਹਦਾ ਨਾਂ ਆਉਂਦਾ ਸਿਓਰਾਮ ਨਗਰ, ਉੱਥੇ ਰਾਤੀ 10 ਵਜੇ ਪਹੁੰਚੇ ਮਹਾਰਾਜ। ਤੇ ਸਿੱਖ ਸੰਗਤਾਂ ਨੇ ਬਹੁਤ ਸਤਿਕਾਰ ਕੀਤਾ, ਤੇ ਮਹਾਰਾਜ ਜੀ ਨੇ ਘੋੜੇ ਤੇ ਬੈਠੇ ਹੀ ਕਹਿਤਾ, ਕਹਿੰਦੇ ਅਸੀਂ ਰਾਤ ਰੁਕਾਂਗੇ ਵੀ ਇੱਥੇ, ਤੇ ਪ੍ਰਸ਼ਾਦਾ ਵੀ ਅਜੇ ਛਕਣਾ। ਤੇ ਸਿਓਰਾਮ ਨਗਰ ਦੇ ਲੋਕ ਨਾ ਇੱਕ ਦੂਜੇ ਵੱਲ ਵੇਖਣ ਲੱਗ ਪਏ, ਸਲਾਹ ਕਰਨ ਲੱਗ ਪਏ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ 2-4 ਮਿੰਟ ਬਾਅਦ ਆਏ, ਕਹਿੰਦੇ ਸਤਿਗੁਰੂ ਬੇਨਤੀ ਕਰਨੀ ਵੀ ਦੱਸੋ। ਕਹਿੰਦੇ ਜੀ ਹੁਣ ਜੇ ਲੋਹਾਂ ਲਾਈਆਂ, ਦੇਗਾਂ ਰੱਖੀਆਂ, ਸਮਾਂ ਲੱਗ ਜਾਏਗਾ 10 ਵਜੇ 12 ਰਾਤ। ਤੇ ਮਹਾਰਾਜ ਹੱਸ ਪਏ, ਕਹਿੰਦੇ ਫਿਰ ਭੁੱਖੇ ਸੋਈਏ? ਕਹਿੰਦੇ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਸਲਾਹ ਕੀਤੀ ਹੈ ਕਿ ਲੋਹਾਂ ਨਾ ਲਾਈਏ, 2-2 ਸਿੰਘ ਇੱਕ ਇੱਕ ਘਰ ਭੇਜਦੀ ਹੈ।

ਇਸ ਨੂੰ ਚੇਤੇ ਕੀਤਿਆਂ ਮਨ ਸੁਖੀ ਹੋ ਜਾਂਦਾ, ਇੰਨਾ ਸੁਖੀ ਹੋ ਜਾਂਦਾ ਜੇ ਕੋਈ ਖੋਪੜੀ ਵੀ ਲਾ ਜਾਵੇ ਤਾਂ ਵੀ ਦੁੱਖ ਨਹੀਂ ਆਉਂਦਾ। ਇੰਨਾ ਸੁਖੀ ਹੋ ਜਾਂਦਾ ਹੈ ਮਨ ਜਿਸ ਦੇ ਚੇਤੇ ਆਉਣ ਨਾਲ ਕਿ ਬੰਦ ਬੰਦ ਵੀ ਕੱਟੇ ਜਾਂਦੇ ਪਏ ਹੁਣ ਤਾਂ ਵੀ ਰੰਗ ਚੜਿਆ। ਐਸਾ ਸੁੱਖ ਜੋ ਕਿਸੇ ਤਰ੍ਹਾਂ ਭੰਗ ਨਹੀਂ ਕੀਤਾ ਜਾ ਸਕਦਾ, ਉਹ ਵੀ ਕੋਈ ਸੁੱਖਾਂ ਚੋਂ ਸੁੱਖ ਹੈ ਜਿਹੜਾ ਅਸੀਂ ਇੱਕ ਚੰਗੇ ਮੰਜੇ ਤੇ ਪੈ ਕੇ ਲੈਂਦੇ ਜੇ ਉੱਠਿਆ ਹੀ ਨਾ ਜਾਵੇ। ਉਹ ਵੀ ਕੋਈ ਸੁੱਖ ਹੈ ਜੇ ਅਸੀਂ ਸੁਆਦਲਾ ਪਦਾਰਥ ਛਕ ਲੈਂਦੇ ਹਾਂ ਮਗਰੋਂ ਭਾਵੇਂ ਬਿਮਾਰੀ ਬਣ ਜਾਵੇ। ਉਹ ਵੀ ਕੋਈ ਸੁੱਖ ਹੈ ਕਿ ਪਰਿਵਾਰ ਵੱਡਾ ਸਾਰਾ ਪੁੱਤਰ ਧੀਆਂ ਨੇ ਲੇਕਿਨ ਆਖੇ ਕੋਈ ਨਹੀਂ ਲੱਗਦਾ, ਕਹਿਣਾ ਕੋਈ ਨਹੀਂ ਮੰਨਦਾ ਤੇ ਅੰਦਰ ਕਲੇਸ਼ ਭਰਿਆ ਹੋਇਆ। ਨਹੀਂ, ਸੁੱਖਾਂ ਵਿੱਚ ਸਦਾ ਸੁੱਖ ਜਿਹੜਾ ਹੈ, ਸਦੀਵੀ ਸੁੱਖ ਜੋ ਹੈ, ਟਿਕਾਊ ਸੁੱਖ, ਪਰਮਾਨੈਂਟ ਸੁੱਖ ਜੋ ਹੈ, ਉਹ ਤਾਂ ਸਿਮਰਨ ਵਿੱਚ ਹੈ, ਭਗਤੀ ਵਿੱਚ ਹੈ, ਨਾਮ ਵਿੱਚ ਹੈ। ਦੁੱਖ ਦੂਰ ਹੁੰਦੇ ਨੇ, ਕਲਪਨਾ ਖਤਮ ਹੁੰਦੀ, ਸ਼ਾਂਤੀ ਟਿਕ ਜਾਂਦੀ। ਸਾਹਿਬ ਕਹਿੰਦੇ ਨੇ ਉਸ ਸੁੱਖ ਨੂੰ ਹੱਥ ਮਾਰ, ਜਾਂਕੈ ਸਿਮਰਨ ਸੁਖ ਨਿਵਾਸ, ਭਈ ਕਲਿਆਣ ਦੁੱਖ ਹੋਵਤ ਨਾਸ, ਜੀਵਨ ਸੁਖੀ ਹੋ ਜਾਵੇ, ਦੁੱਖਾਂ ਦਾ ਨਾਂ ਨਿਸ਼ਾਨ ਨਾ ਰੱਖ। ਔਰ ਇੱਕ ਫਾਇਦਾ ਹੋਰ ਵੀ, ਸਤਿਗੁਰੂ ਨਾਲ ਸਾਡੀ ਸਾਂਝ ਹੈ, ਅਸੀਂ ਨਿੱਤ ਝੋਲੀਆਂ ਅੱਡ ਅੱਡ ਕੇ ਗੁਰੂ ਪਾਸੋਂ ਕੁਝ ਨਾ ਕੁਝ ਮੰਗਦੇ ਹੀ ਰਹਿੰਦੇ, ਕੁਝ ਨਾ ਕੁਝ ਸਾਡੀ ਮੰਗ ਚਲਦੀ ਰਹਿੰਦੀ। ਆਖਿਰ ਮੰਗਣ ਨੂੰ ਤਾਂ ਉਹਦੇ ਕੋਲੋਂ ਹੀ ਬੰਦਾ ਹੱਕ ਸਮਝਦਾ ਹੈ ਨਾ, ਜਿਹਦੇ ਨਾਲ ਬਣੀ ਬਣਾਈ ਹੋਵੇ। ਤੇ ਜੇ ਗੁਰੂ ਨਾਲ ਬਣੀ ਨਾ ਹੋਵੇ, ਗੁਰੂ ਨਾਲ ਰੋਸਾ ਚੱਲ ਰਿਹਾ ਹੋਵੇ, ਖਿਆਲ ਰੱਖਣਾ। ਇੱਥੇ ਮਹਾਰਾਜ ਨੇ ਕਿਹਾ, ਆਨੰਦ ਕਰੋ ਪ੍ਰਭ ਕੇ ਗੁਣ ਗਾਓ, ਸਿਮਰਨ ਕਰੋਗੇ ਪ੍ਰਭੂ ਦੇ ਗੁਣ ਗਾਓਗੇ ਜੀਵਨ ਚ ਆਨੰਦ ਭਰ ਜਾਏਗਾ। ਔਰ ਇਹ ਕਰਦਿਆਂ ਹੋਇਆ ਗੁਰੂ ਨੂੰ ਵੀ ਮਨਾ ਲਓਗੇ, ਗੁਰੂ ਵੀ ਮੰਨ ਜਾਏਗਾ। ਕਿਸੇ ਬੰਦੇ ਦੇ ਘਰ ਚ ਸੁੱਧ ਸਮਾਗਮ ਹੋਵੇ, ਚਾਹੁੰਦਾ ਭਰਾ ਮੰਨੇ ਹੋਏ ਹੋਣ, ਸੱਜਣ ਮੰਨੇ ਹੋਏ ਹੋਣ, ਭੈਣ ਮੰਨੀ ਹੋਈ ਹੋਵੇ, ਮਾਂ ਬਾਪ ਸਾਰੇ ਪ੍ਰਸੰਨਤਾ ਨਾਲ ਆਉਣ, ਜੇ ਉਹ ਕਿਸੇ ਗੱਲੋਂ ਨਾ ਕਰ ਦੇਣ ਜਾ ਕੇ ਪੈਰੀ ਪੈ ਜਾਏਗਾ। ਕਿੱਥੇ ਚੱਲੇ ਆ? ਕਹਿੰਦਾ ਪਿਤਾ ਜੀ ਨੂੰ ਮਨਾਉਣ ਚੱਲੇ, ਚਾਚਾ ਜੀ ਨੂੰ ਮਨਾਉਣ ਚੱਲੇ, ਭਰਾ ਨੂੰ ਮਨਾਉਣ ਚੱਲੇ ਆ। ਉਹ ਨਾ ਮੰਨੇ ਤੇ ਮੇਰਾ ਸਮਾਗਮ ਕਾਹਦੀ ਖੁਸ਼ੀ ਰਹਿ ਜਾਏਗੀ? ਉਹਨਾਂ ਨੂੰ ਮਨਾਉਣਾ ਜ਼ਰੂਰੀ, ਲੇਕਿਨ ਵਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ ਇਹ ਵੀ ਖਿਆਲ ਹੈ ਕਿ ਭਰਾ ਭਾਈ ਜੇ ਨਾ ਵੀ ਮੰਨੇ ਤੇ ਕੁਝ ਨਹੀਂ ਹੋਣ ਲੱਗਾ। ਇੱਕ ਵਕਤ ਕੋਈ ਸੱਜਣ ਮਿੱਤਰ ਨਾ ਵੀ ਮੰਨਿਆ ਤੇ ਐਡੀ ਗੱਲ ਕੋਈ ਨਹੀਂ ਹੋਣ ਲੱਗੀ, ਪਰ ਜੇ ਗੁਰੂ ਹੀ ਨਾ ਮੰਨਿਆ ਤੇ, ਜੇ ਗੁਰੂ ਨਾਲ ਹੀ ਪਿਆਰ ਤੇ ਸਾਂਝ ਨਾ ਪਰਪੱਕ ਹੋਈ, ਜੇ ਗੁਰੂ ਨੂੰ ਮਨਾਉਣ ਦੀ ਬਜਾਏ ਰੁਸਾ ਲਿਆ। ਕਈ ਲੋਕ ਐਸਾ ਵੀ ਕਰਦੇ ਨੇ, ਸੁੱਧ ਸਮਾਗਮ ਹੋਵੇਗਾ ਤੇ ਕੰਮ ਕਿਰਤ ਉਹ ਕਰਨਗੇ ਜਿਹੜੀ ਗੁਰੂ ਨੂੰ ਰਸਾਉਣ ਵਾਲੀ ਹੋਵੇ, ਮਨਾਉਣ ਵਾਲੀ ਨਾ। ਜੇ ਮਾਫ ਕਰਨਾ, ਕਿਸੇ ਦੇ ਘਰ ਚ ਪਾਠ ਰੱਖਿਆ ਹੋਵੇ, ਉਧਰ ਪਾਠ ਚੱਲ ਰਿਹਾ ਉਧਰ ਸ਼ਰਾਬ ਚੱਲ ਰਹੀ ਹੋਵੇ, ਇਹ ਗੁਰੂ ਮਨਾਉਣ ਵਾਲੀ ਗੱਲ ਹੈ? ਪਾਠ ਤਾਂ ਰੱਖਿਆ ਗੁਰੂ ਮਨਾਉਣ ਵਾਸਤੇ ਤੇ ਉਧਰਲੇ ਪਾਸੇ ਚੱਲ ਰਹੀ ਹੈ ਸ਼ਰਾਬ, ਗੁਰੂ ਰਸਾਉਣ ਵਾਸਤੇ ਚੱਲ ਰਹੀ ਹੈ, ਗੁਰੂ ਮਨਾਉਣ ਵਾਲੀ ਗੱਲ ਤਾਂ ਕੋਈ। ਉਲਟਾ ਘਰ ਚ ਬਾਬਾ ਜੀ ਲਿਆ ਕੇ ਉਹਦੀ ਬੇਅਦਬੀ ਦਾ ਕਾਰਨ ਬਣ ਗਏ। ਯਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਘਰ ਵਿੱਚ ਨਹੀਂ ਸਨ, ਸਾਰੀਆਂ ਗੱਲਾਂ ਚਲਦੀਆਂ ਰਹੀਆਂ, ਤੇ ਜੇ ਗੁਰੂ ਦਾ ਪਾਠ ਹੋ ਰਿਹਾ ਤੇ ਸਾਹਮਣੇ ਬੈਠ ਕੇ ਗਲਤ ਕਿਸਮ ਦੇ ਬਚਨ ਬਿਲਾਸ ਤੇ ਵਿਚਾਰਾਂ ਚੱਲ ਰਹੀਆਂ ਤੇ ਗੁਰੂ ਕੀ ਬੇਅਦਬੀ ਨਹੀਂ ਹੋ ਰਹੀ? ਜੇ ਗੁਰੂ ਕੀ ਬੇਅਦਬੀ ਹੋ ਰਹੀ ਹੈ ਤੇ ਕੀ ਗੁਰੂ ਮਨਾਉਣ ਦੇ ਲੱਛਣ ਨੇ? ਆਖਿਰ ਤਾਂ ਕੰਮ ਉਹ ਕਰਨਾ ਪੈਂਦਾ ਜਿਹੜਾ ਅਗਲੇ ਨੂੰ ਭਾਉਂਦਾ ਹੋਵੇ, ਜਿਹਦੇ ਨਾਲ ਅਗਲਾ ਪ੍ਰਸੰਨ ਹੁੰਦਾ ਹੋਵੇ। ਤੇ ਗੁਰੂ ਨੂੰ ਜੇ ਪ੍ਰਸੰਨ ਕਰਨਾ ਹੈ ਨਾ, ਜੇ ਗੁਰੂ ਨੂੰ ਰਾਜ਼ੀ ਕਰਨਾ ਹੈ ਤੇ ਸਾਨੂੰ ਉਹ ਕੰਮ ਕਰਨੇ ਪੈਣਗੇ ਜਿਹੜੇ ਗੁਰੂ ਨੂੰ ਪਸੰਦ ਨੇ। ਸਾਹਿਬ ਕਲਗੀਧਰ ਪਾਤਸ਼ਾਹ ਦੇ ਸਜੇ ਦੀਵਾਨ ਵਿੱਚ ਸੰਗਤ ਭਰਪੂਰ ਬੈਠੀ ਇੱਕ ਬੰਦਾ ਹੈ, ਉੱਚਾ ਲੰਮਾ, ਸੋਹਣਾ ਸੁਨੱਖਾ, ਕੱਪੜੇ ਵੀ ਸੋਹਣੇ ਪਾਏ, ਬਹੁਤ ਸੁੰਦਰ ਵਸਤਰ ਪਾਏ, ਰਜੇ ਪੁਜੇ ਘਰ ਦਾ ਸੋਹਣਾ ਸੁਨੱਖਾ ਤੇ ਨੌਜਵਾਨ, ਟੌਹਰੇਦਾਰ ਪੱਗ ਬੰਨੀ ਹੋਈ ਉਸਨੇ, ਡੱਬਾ ਛੱਡ ਕੇ ਉਹਨੇ ਤੇੜ ਦੀ ਬੰਨੀ ਹੋਈ, ਸੋਹਣਾ ਰੇਸ਼ਮੀ ਕੁੜਤਾ ਹਵਾ ਨਾਲ ਲਹਿ ਲਹਾਉਂਦਾ ਤੁਰਿਆ ਆ ਰਿਹਾ, ਤੇ ਤੁਰਿਆ ਵੀ ਆਉਂਦਾ ਹੈ ਤੇ ਕੁਝ ਪ੍ਰੇਮੀਆਂ ਦਾ ਜਿਨ੍ਹਾਂ ਦਾ ਧਿਆਨ ਕੀਰਤਨ ਤੇ ਗੁਰੂ ਕੇ ਬਚਨਾਂ ਚ ਨਹੀਂ ਹੁੰਦਾ, ਉਹ ਆਉਣ ਜਾਣ ਵਾਲੇ ਵੱਲ ਬੜਾ ਧਿਆਨ ਰੱਖਦੇ। ਉਹਨਾਂ ਨੇ ਵੇਖਿਆ, ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਮੈਂ ਲੰਘ ਰਿਹਾ, ਮੈਨੂੰ ਬੜੇ ਵੇਖ ਰਹੇ ਤੇ ਵੇਖ ਵੇਖ ਕੇ ਹੈਰਾਨ ਵੀ ਹੋ ਰਹੇ ਨੇ ਕੈਸਾ ਬੰਦਾ, ਪਰ ਵਾਕਈ ਹੈਰਾਨ ਹੋ ਰਹੇ ਸਨ ਕਿ ਵਾਕਈ ਕਿੰਨਾ ਖੂਬਸੂਰਤ ਬੰਦਾ, ਸੱਚ ਹੀ ਕਿੰਨਾ ਟੌਹਰੀ ਬੰਦਾ। ਇਸ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਕਾਹਦਾ ਮੱਥਾ ਟੇਕਿਆ, ਪੱਗ ਦਾ ਖਿਆਲ ਸੀ ਕਿਤੇ ਹਿਲਣਾ ਜਾਵੇ, ਉੱਚਾ ਉੱਚਾ ਹੀ ਮੱਥਾ ਟੇਕਿਆ, ਨਿਉਂ ਨਾ ਸਕਿਆ, ਮੈਂ ਭੁਲਾਵਾਂ ਪੱਗ ਦਾ ਮਤ ਮੈਲੀ ਹੋ ਜਾ, ਪੂਰੀ ਤਰ੍ਹਾਂ ਮੱਥਾ ਵੀ ਨਾ ਟੇਕਿਆ ਜਾ ਸਕਿਆ, ਹੰਕਾਰ ਦੇ ਭਰੇ ਬੰਦੇ ਕੋਲ ਮੱਥਾ ਟੇਕਿਆ ਵੀ ਨਹੀਂ ਜਾਂਦਾ,
ਮੱਥਾ ਟੇਕਣਾ ਤਾਂ ਨਿਮਰਤਾ ਦਾ ਸੂਚਕ ਹੈ। ਇਹਨੇ ਮੱਥਾ ਖੌਤੀ ਮੱਥਾ ਟੇਕਿਆ, ਇੱਕ ਪਾਸੇ ਬੈਠ ਗਿਆ। ਮਹਾਰਾਜ ਦੇ ਕੋਲ ਪ੍ਰੇਮੀ ਬੈਠਾ ਸੀ, ਉਹਨੇ ਮਹਾਰਾਜ ਨੂੰ ਇਸ਼ਾਰਾ ਕੀਤਾ। ਸਾਹਿਬ ਮੁਸਕਰਾ ਪਏ, ਕਹਿਣ ਲੱਗਾ ਮਹਾਰਾਜ ਦੇਖੋ ਕਿੰਨਾ ਖੂਬਸੂਰਤ ਬੰਦਾ। ਸਾਹਿਬ ਕਹਿਣ ਲੱਗੇ ਬਹੁਤ ਗਲਤ ਹੈ, ਬੜਾ ਗੰਦਾ ਹੈ। ਮਹਾਰਾਜ ਗੰਦਾ ਹੈ? ਬਹੁਤ ਸੋਹਣਾ ਹੈ, ਸੋਹਣੇ ਵਸਤਰ ਪਾਏ ਨੇ, ਸੁੰਦਰ ਵੀ ਬੜਾ। ਸਾਹਿਬ ਕਹਿਣ ਲੱਗੇ ਮੈਨੂੰ ਨੀ ਪਿਆ ਚੰਗਾ ਲੱਗਾ। ਮਹਾਰਾਜ ਤੁਹਾਨੂੰ ਕਿਉਂ ਨੀ ਚੰਗਾ ਲੱਗਾ? ਸਾਰੀ ਸੰਗਤ ਨੂੰ ਚੰਗਾ ਲੱਗਾ। ਸਾਹਿਬ ਕਹਿਣ ਲੱਗੇ ਕੇਵਲ ਅੱਖਾਂ ਨੂੰ ਚੰਗਾ ਲੱਗਾ, ਕਿਉਂਕਿ ਕੇਵਲ ਬਾਹਰੋਂ ਚੰਗਾ, ਕੇਵਲ ਵੇਖਣ ਨੂੰ ਚੰਗਾ ਹੈ, ਵੇਖਦਾ ਨੀ। ਹੰਕਾਰ ਨਾਲ ਭਰਿਆ ਪਿਆ, ਤੇ ਹੰਕਾਰ ਨਾਲੋਂ ਗੰਦੀ ਮਹਿਲ ਹੋਰ ਕੋਈ ਨੀ ਹੁੰਦੀ। ਉਹਨੇ ਸੁਣ ਲਿਆ, ਹੈਰਾਨ ਹੋ ਗਿਆ, ਉੱਠ ਕੇ ਮਹਾਰਾਜ ਦੇ ਚਰਨਾਂ ਤੇ ਆ ਪਿਆ। ਕਹਿਣ ਲੱਗਾ ਮਹਾਰਾਜ ਤੁਹਾਨੂੰ ਕਿਵੇਂ ਚੰਗਾ ਲੱਗਣਾ? ਹਾਂ ਮਹਾਰਾਜ ਦੱਸੋ ਤੁਹਾਨੂੰ ਇਹ ਕਿਵੇਂ ਚੰਗਾ ਲੱਗੇ? ਸਾਹਿਬ ਕਹਿਣ ਲੱਗੇ ਜਾਓ ਇਹਨੂੰ ਅੰਮ੍ਰਿਤ ਛਕਾ ਲਿਆ, ਇਹਨੂੰ ਪਾਣੀ ਦੇ ਲੜ ਲਾ ਦਿਓ, ਇਹਨੂੰ ਸੇਵਾ ਕਰਨ ਲਾ ਦਿਓ। ਉਹ ਆਇਆ ਸੀ ਨਾ ਪ੍ਰੇਮੀ ਲੈ ਕੇ ਛੰਨਾ ਪਾਣੀ ਦਾ, ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਵਿੱਚ। ਸਾਹਿਬਾਂ ਨੇ ਜਲ ਮੰਗਿਆ, ਲੈ ਆਇਆ। ਸਾਹਿਬਾਂ ਨੇ ਛੰਨਾ ਫੜ ਵੀ ਲਿਆ, ਫੜ ਕੇ ਤੇ ਫਿਰ ਵਾਪਸ ਕਰ ਦਿੱਤਾ। ਕਹਿਣ ਲੱਗਾ ਮਹਾਰਾਜ ਤੁਹਾਨੂੰ ਆਖਰ ਪਿਆਸ ਲੱਗੀ ਹੈ ਤਾਂ ਹੀ ਜਲ ਮੰਗਿਆ ਸੀ, ਵਾਪਸ ਕਿਉਂ ਕਰਦੇ? ਸਾਹਿਬ ਕਹਿਣ ਲੱਗੇ ਪਿਆਸ ਤਾਂ ਲੱਗੀ ਹੈ, ਜਲ ਠੀਕ ਨਹੀਂ। ਕਿ ਮਹਾਰਾਜ ਬਿਲਕੁਲ ਸਾਫ਼ ਸੁਥਰਾ ਹੈ? ਸਾਹਿਬ ਕਹਿਣ ਲੱਗੇ ਝੂਠਾ ਹੈ। ਕਹਿਣ ਲੱਗਾ ਮਹਾਰਾਜ ਨਹੀਂ, ਮੈਂ ਤੁਹਾਡੇ ਅੱਗੇ ਬੇਨਤੀ ਕਰਨਾ, ਇਹ ਜਲ ਝੂਠਾ ਨਹੀਂ। ਬਰਤਨ ਸਾਫ਼ ਕਰਕੇ ਚੰਗੀ ਤਰ੍ਹਾਂ ਮਾਂਜ ਕੇ ਧੋ ਕੇ ਉਹਦੇ ਚ ਸੁੱਚੀ ਥਾਂ ਤੋਂ ਸੁੱਚਾ ਜਲ ਮੈਂ ਆਪ ਲੈ ਕੇ ਆਇਆ, ਕਿਸੇ ਤੇ ਭਰੋਸਾ ਨਹੀਂ ਕੀਤਾ। ਸਾਹਿਬ ਕਹਿਣ ਲੱਗੇ ਜਲ ਵੀ ਸੁੱਚਾ ਸੀ, ਬਰਤਨ ਵੀ ਸੁੱਚਾ ਸੀ, ਤੇਰੇ ਹੱਥ ਲੱਗ ਕੇ ਝੂਠਾ। ਕਿ ਮਹਾਰਾਜ ਮੇਰੇ ਹੱਥ ਤਾਂ ਝੂਠੇ ਹੋ ਹੀ ਨਹੀਂ ਸਕਦੇ, ਕਿਉਂਕਿ ਇਹਨਾਂ ਹੱਥਾਂ ਨਾਲ ਤਾਂ ਮੈਂ ਆਪਣੀ ਕਿਰਿਆ ਕਦੇ ਨਹੀਂ ਸੱਚ। ਇਹ ਹੱਥ ਕਿਵੇਂ ਝੂਠੇ ਹੋ ਗਏ? ਇਹਨਾਂ ਹੱਥਾਂ ਨਾਲ ਤਾਂ ਮੈਂ ਕਦੇ ਕੁਝ ਕੀਤਾ ਹੀ ਨਹੀਂ। ਸਾਹਿਬ ਕਹਿਣ ਲੱਗੇ ਇਸੇ ਕਰਕੇ ਤਾਂ ਝੂਠੇ ਨੇ, ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਲ ਕਰ। ਤੇਰੇ ਹੱਥ ਇਤਨੇ ਕੋਮਲ ਤੇ ਗੂਲੇ ਸਨ, ਮੈਂ ਵੇਖਿਆ ਇਹਨਾਂ ਤੇ ਕੋਈ ਅੱਟਣ ਨਹੀਂ ਪਏ, ਕੋਈ ਗੱਟੇ ਨਹੀਂ ਪਏ। ਇਹਦਾ ਮਤਲਬ ਇਹਨਾਂ ਹੱਥਾਂ ਨਾਲ ਕਦੇ ਕੁਝ ਨਹੀਂ ਕੀਤਾ ਗਿਆ, ਕਦੇ ਕਿਸੇ ਦਾ ਕੁਝ ਨਹੀਂ ਸਵਾਰਿਆ। ਇਹਨਾਂ ਹੱਥਾਂ ਦਾ ਜੂਠਾ ਪਾਣੀ ਮੈਂ ਨਹੀਂ ਪੀਣਾ। ਕਿਸੇ ਸੇਵਾ ਕਰਨ ਵਾਲੇ, ਕਮਾਈ ਵਾਲੇ, ਸੋਹਣੇ ਹੱਥਾਂ ਦਾ ਜਲ ਮੈਂ ਛਕਾਂਗਾ। ਹੁਣ ਮਹਾਰਾਜ ਨੂੰ ਕੀ ਪਿਆ ਚੰਗਾ ਲੱਗਦਾ? ਜਿਨ੍ਹਾਂ ਹੱਥਾਂ ਤੇ ਕਾਲਖ ਲੱਗੀ ਹੋਵੇ, ਜਿਨ੍ਹਾਂ ਹੱਥਾਂ ਤੇ ਅੱਟਣ ਪਏ ਹੋਣ, ਜਿਨ੍ਹਾਂ ਹੱਥਾਂ ਤੇ ਸੇਵਾ ਕਰਨ ਦੇ ਨਿਸ਼ਾਨ ਪਏ ਹੋਣ, ਦੋ ਚਾਰ ਜ਼ਖਮਾਂ ਦੇ ਨਿਸ਼ਾਨ ਹੋਣ, ਉਹ ਹੱਥ ਗੁਰੂ ਦਰ ਤੇ ਪ੍ਰਵਾਨ ਨੇ। ਤੇ ਜਿਨ੍ਹਾਂ ਹੱਥਾਂ ਦੇ ਉੱਤੇ ਕੋਈ ਦਾਗ ਨਿਸ਼ਾਨ ਜਾਂ ਸੇਵਾ ਦਾ ਕੋਈ ਚਿੰਨ, ਕੋਈ ਨਿਸ਼ਾਨੀ, ਇਹਦੀ ਸਰਟੀਫਿਕੇਟ ਹੁੰਦੀ ਹੈ ਸੇਵਾ ਕਿ ਮਨੁੱਖ ਦੇ ਹੱਥਾਂ ਪੈਰਾਂ ਤੇ ਕੋਈ ਨਿਸ਼ਾਨ ਹੋਵੇ, ਇਹਨੇ ਕੁਝ ਕੀਤਾ। ਹਾਂ ਇਹ ਜ਼ਰੂਰ ਹੈ ਕਿ ਜੇ ਫਾਟੀ ਲੱਗੇ ਹੋਣ ਵੱਡੇ ਵੱਡੇ ਬਰਸਿਆਂ ਦੇ ਕਿਰਪਾਨਾਂ ਦੇ, ਤੇ ਬੰਦਾ ਸ਼ੱਕ ਕਰਦਾ ਹੈ ਕਿ ਸੂਰਮਾ ਹੈ ਕਿ ਕਿਤੇ ਫਸਾਦੀ ਤਾਂ ਨਹੀਂ, ਬਦਮਾਸ਼ ਤਾਂ ਨਹੀਂ, ਉਹ ਨਿਸ਼ਾਨ ਵੀ ਸਵਾਲ ਪੈਦਾ ਕਰ ਦਿੰਦੇ ਨੇ। ਜੇ ਤਾਂ ਸੂਰਮਾ ਹੈ, ਮੱਥੇ ਤੇ ਫੱਟ ਹੋ ਸਕਦਾ, ਤੇ ਵੀ ਉਹਦੀਆਂ ਚਿੰਨ੍ਹਾਂ ਤੋਂ ਪਤਾ ਲੱਗ ਜਾਏਗਾ ਕਿ ਸੇਵਾ ਕਰਨ ਵਾਲੀ ਭਾਵਨਾ ਵਾਲਾ ਹੈ ਕਿ ਐਵੇਂ ਜਣੇ ਖੜੇ ਨਾਲ ਅੜਨ ਵਾਲਾ ਬੰਦਾ। ਦੱਸੇਗਾ ਕਿ ਲੜਾਕਾ ਹੈ, ਲੇਕਿਨ ਕਿਸ ਕਿਸਮ ਦਾ ਲੜਾਕਾ ਹੈ ਉਹ ਵੀ ਪਤਾ ਲੱਗ ਜਾਂਦਾ। ਗੁਰੂ ਨੂੰ ਕੌਣ ਪਾਉਂਦਾ ਹੈ? ਜਿਸ ਦੀ ਛਾਤੀ ਤੇ ਸੂਰਬੀਰਤਾ ਦੇ ਚਿੰਨ੍ਹ ਹੋਣ, ਜਿਸ ਦੇ ਹੱਥਾਂ ਤੇ ਸੇਵਾ ਦੇ ਚਿੰਨ੍ਹ ਹੋਣ, ਜਿਹਦੇ ਹੱਥਾਂ ਤੇ ਪੈਰਾਂ ਵਿੱਚ ਸੇਵਾ ਦੀਆਂ ਨਿਸ਼ਾਨੀਆਂ ਹੋਣ। ਸਾਹਿਬ ਕਹਿਣ ਲੱਗੇ ਇਹਨੂੰ ਸੇਵਾ ਚ ਲਾ ਦਿਓ, ਸਿਮਰਨ ਵਿੱਚ ਲਾ ਦਿਓ, ਸਤਸੰਗਤ ਚ ਨਿਮਰਤਾ ਸਹਿਤ ਬੈਠਣ ਤੇ ਮੱਥਾ ਟੇਕਣ ਦੀ ਜਾਚ ਸਿਖਾ ਦਿਓ, ਅੰਮ੍ਰਿਤ ਛਕਾ ਕੇ ਰਹਿਤਾ ਵਾਲਾ ਕਰ ਦਿਓ, ਸ੍ਰੀ ਸਾਹਿਬ ਪਵਾ ਦਿਓ ਇਸ ਨੂੰ, ਫਿਰ ਮੈਨੂੰ ਚੰਗਾ ਲੱਗੇਗਾ। ਮਹਾਰਾਜ ਨੂੰ ਤਾਂ ਉਹ ਚੰਗੇ ਲੱਗਦੇ ਨੇ, ਗੁਰੂ ਨੂੰ ਤਾਂ ਉਹ, ਗੁਰੂ ਤਾਂ ਉਹ ਮਨਾ ਸਕਦੇ ਨੇ ਜਿਹੜੇ ਗੁਰੂ ਨੂੰ ਚੰਗੀਆਂ ਲੱਗਣ ਵਾਲੀਆਂ ਗੱਲਾਂ ਨੂੰ ਧਾਰਨ ਕਰਦੇ ਨੇ। ਜਿਵੇਂ ਅਗਲੀ ਤੁਕ ਚ ਵੀ ਕਿਹਾ ਹੈ, ਪਰ ਕਾ ਬੁਰਾ ਨਾ ਰੱਖੋ ਜੀਤ, ਜੇ ਹੁਣ ਬੰਦਾ ਪਰਾਇਆ ਬੁਰਾ ਮਨ ਚ ਰੱਖਦਾ ਹੋਵੇ, ਲੋਕਾਂ ਨਾਲ ਦੋਖ ਰੱਖਦਾ ਹੋਵੇ, ਗੁਰੂ ਨਾਨਕ ਨੂੰ ਕਿਵੇਂ ਚੰਗਾ ਲੱਗੇ? ਬਲਕਿ ਜਿਹੜਾ ਦੂਜਿਆਂ ਨੂੰ ਦੁੱਖ ਦੇਣ ਵਾਲਾ ਬੰਦਾ, ਉਹ ਦੁੱਖ ਬੰਦੇ ਤੇ ਪਰਤ ਕੇ ਆਉਂਦਾ, ਆਪ ਵੀ ਦੁਖੀ ਕਿਸੇ ਦਿਨ ਹੋ ਜਾਏਗਾ। ਤੇ ਜਿਹੜਾ ਸੰਸਾਰ ਦਾ ਸਰਬੱਤ ਦਾ ਭਲਾ ਮੰਗਣ ਵਾਲਾ, ਸਹਿ ਵਿਸ਼ਵਾਸ ਕਰਾਉਂਦੇ ਨੇ, ਪਰ ਕਾ ਬੁਰਾ ਨਾ ਰੱਖੋ ਜੀਤ, ਤੁਮ ਕੋ ਦੁੱਖ ਨਹੀਂ ਭਾਈ ਨੀਤ, ਮਿੱਤਰਾ ਤੈਨੂੰ ਦੁੱਖ ਨਹੀਂ ਆਵੇਗਾ ਜੇ ਲੋਕਾਂ ਨੂੰ ਸੁੱਖ ਦੇਵੇਗਾ। ਜੇ ਤੂੰ ਸਰਬੱਤ ਨੂੰ ਸੁੱਖ ਦੇਣ ਦੀ ਭਾਵਨਾ ਰੱਖੇਗਾ, ਤੈਨੂੰ ਦੁੱਖ ਨਹੀਂ ਆ ਸਕੇਗਾ। ਤੇ ਬਾਕੀ ਸੰਸਾਰ ਬਾਰੇ ਸੁਖੀ ਰਹਿਣ ਵਾਸਤੇ ਨਾ ਤੰਤਰ ਮੰਤਰ ਦਾ ਵੀ ਆਸਰਾ ਲੈਂਦੇ। ਸਾਹਿਬ ਕਹਿੰਦੇ ਨੇ ਨਹੀਂ, ਮੇਰੇ ਗੁਰੂ ਨੇ ਮੈਨੂੰ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ, ਐਸਾ ਪਿਆਰਾ ਤੰਤਰ ਮੰਤਰ ਦਿੱਤਾ ਹੈ ਜਿਸ ਦੇ ਰਾਹੀਂ ਦਿਨ ਰਾਤ ਮੈਂ ਸੁੱਖ ਵੇਖਿਆ। ਹਰ ਹਰ ਤੰਤ ਮੰਤ ਗੁਰਦੀਨਾ, ਇਹ ਸੁੱਖ ਨਾਨਕ ਅਨ ਦਿਨ ਚੀਨਾ, ਦਿਨ ਰਾਤ ਮੈਂ ਇਹਦੇ ਚੋਂ ਸੁੱਖ ਮਾਣਿਆ ਤੇ ਵੇਖਿਆ, ਚੀਨਾ ਵੇਖਿਆ, ਤੇ ਜਿਹਦੇ ਚੋਂ ਮੈਂ ਸੁੱਖ ਵੇਖਿਆ। ਮੈਂ ਤੁਹਾਨੂੰ ਪ੍ਰੇਰਨਾ ਕਰਨਾ, ਸਾਹਿਬ ਵਚਨ ਕਰਦੇ ਨੇ, ਮੈਂ ਤੁਹਾਨੂੰ ਵੀ ਵਚਨ ਕਰਨਾ ਕਿ ਤੁਸੀਂ ਵੀ ਐਸਾ ਕਰੋ।

0: ਸਾਰੇ ਹੀ ਸੰਸੇ ਦੂਰ ਹੋ ਜਾਂਦੇ ਹਨ ਤੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬਾਂ ਦਾ ਫਰਮਾਨ ਹੈ,
1: ਗੁਣ ਨਿਧਾਨ ਹਰ ਨਾਮਾ ਜਪ ਪੂ